ਆਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਦਾ ਤੋੜ ਤੇ ਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ

ਆਚਾਰੀਏ ਐਸੀ ਕਲਾ ਨਾ ਖੇਡੀਏ ਜਿੱਤਰ ਕੇ ਗਿਆ ਹਾਰੀਏ ਪੜਿਆ ਦਾ ਵਿਚਾਰੀਏ ਮੋਹ ਚੱਲੇ ਸੋ ਕਿਆ ਮਾਰੀਏ ਮੋਹ ਚੱਲੇ ਸੋ।

ਜਾਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵ ਨਜ਼ਾਰਿਆ ਸਤਿਗੁਰੂ ਹੈ ਬੈਠਾ।

ਪੰਦਰੇ ਤਾਂ ਸਾਈਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਮਾਣਤਾ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ ਦਾਦਰ ਕਹਿ ਪੈਦਾ ਜਾਏ।

ਵਡਿਆਈਆਂ ਪੇ ਕਰਮ ਕਰਾਏ ਦਾ ਵਡੋ ਵੱਡਾ ਵੜ ਮੇਦਨੀ ਸਿਰਾ ਸਿਰ ਧੰਦਾ ਲਾਏ ਦਾ ਨਦਰ ਪੱਠੀ ਜੇ ਕਰੇ

ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਈਏ ਜਦ ਸਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ।

ਲੈ ਖਸਮੈ ਪਾਏ, ਹੁਰਮਤ ਤਿਸਨੇ ਉਗਲੀਓ ਵਜੋ ਪੇ ਦੁਨਾ ਖਾਏ, ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਮੋਹ ਭਾਣਾ ਖਾਏ, ਜਿਸਦਾ ਦਿੱਤਾ ਖਾਵ ਨਾ ਤਸਕੀਏ ਸਵਾਸ, ਨਾਨਕ ਹੁਕਮ ਨਾ ਚਲੀ ਨਾਲ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਸਚੇ ਤਖ਼ਤ ਰਚਾਇਆ

सतनाम श्री वाहे गुरु साहेब जी वडहंस महला चौथा संत एक ओंकार

0: तिस काट शरीरा राम।
1: आप जी रोजाना इस अस्थान तो अमृतमई बाणी दी लड़ीवार शब्द विचार दा लाहा प्राप्त करदे आ रहे हो। धन धन गुरु रामदास पातशाह जी वल्लों वडहंस राग दे विच छंत रूप विच ये पावन शब्द उचारण किते, जिस विचों पहले दो पदियां दी विचार कल दे दीवाना विच आप जी ने सरवन कीती सी। अगलेरे दो पदियां दी विचार दे नाल गुरु महाराज अज सानू तुहानू जोड़ लैण। गुरु रामदास महाराज जी दी इस पवित्र बाणी दा मूल मकसद है एक ओंकार सतगुर प्रसाद। एक अकाल पुरख परमेश्वर दे विच आत्मक जोत करके सदा लई लीन होना समाउना, और ये सतगुरु दी कृपा द्वारा ही हो सकता है। असी आत्मक जोत करके परम जोत परमात्मा दे विच तां ही लीन हो सकते हैं, समा सकते हैं, जे सतगुरु महाराज जी साढ़े ते कृपा कर देन। गुर कृपा जै नर को कीनी तै ए जुगत पछानी, नानक लीन भयो गोबिंद स्यों ज्यो पानी संग पानी। इस शब्द विच छंत रूप दे विच परमेश्वर दे मिलन लई जिहड़ा प्रेम है उस प्रेम दी अवस्था नूं बयान कीता गया, क्योंकि परमेश्वर नूं मिलन वास्ते प्रेम चाहिदा है। साच कहो सुन लेहो सबै, जिन प्रेम कियो तिन ही प्रभ पायो। प्रभु नूं पाउण दा तरीका प्रेम है। साची प्रीत हम तुम स्यों जोरी। जदों अंदर परमेश्वर दे मिलाप लई प्रेम पैदा हो जाए उदों फिर एक अरदास बेनती हुंदी है कि कोई मैनू मेरे उस प्यारे दे नाल मिला देवे। अज दे इस तीसरे पदे विच महाराज जी ने कृपा कीती, कोई आन मिलावे मेरा सतगुर पूरा राम। हुण मिलना परमेश्वर नूं है, पर इत्थे अरदास हो रही है कि सतगुरु पूरा कोई मिला देवे, क्योंकि परमेश्वर दा मिलाप सतगुरु दे राही ही होना है। सतगुरु जी ने कृपा करनी है ते तां परमेश्वर दा मिलाप है। नानक सतगुर तिना मिलाया जिना तुरे पया संयोग। जे अपने अपने तल ते असी परमेश्वर नूं मिलन लई तुरिए ते कदे मिलाप नहीं होएगा। बहुत वड्डे वड्डे जोगी योग साधना करके हार गए, तरह तरह दे न्यौली कर्म करन वाले भी हार गए, वख वख जप तप करन वाले भी हार गए, हठ करन वाले हठी भी हार गए, जती तपी ये सब हार गए, क्योंकि इन्हां कोल जुगती नहीं सी। ये तन दे तल ते ही जुड़दे रहे, पर खेड तो मन दे तल ते है। बाहरों दिखावा करन नाल कुछ नहीं होना। जे मन विच प्रेम ही नहीं है ਤੇ ਬਾਹਰੋਂ ਧਰਮ ਦੇ ਕਰਮ ਕਰਨ ਦੇ ਨਾਲ ਗੱਲ ਨਹੀਂ ਬਣਨੀ। ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮਨ ਦੇ ਵਿੱਚ ਜੇ ਪ੍ਰੀਤ ਨਹੀਂ ਪ੍ਰੇਮ ਨਹੀਂ ਤੇ ਮੁੱਖੋਂ ਗੰਢਾਂ ਲਾਈ ਜਾਓ, ਮੈਂ ਜੋਗੀ ਹਾਂ, ਮੈਂ ਤਪਸਵੀ ਹਾਂ, ਮੈਂ ਹਠੀ ਹਾਂ, ਮੈਂ ਜਤੀ ਹਾਂ, ਮੈਂ ਤਪੀ ਹਾਂ, ਮੁੱਖੋਂ ਗੰਢਾਂ ਲਾਉਣ ਨਾਲ ਪਰਮੇਸ਼ਵਰ ਦੇ ਨਾਲ ਮਿਲਾਪ ਨਹੀਂ ਹੋਣਾ। ਮਨ ਵਿੱਚ ਪ੍ਰੇਮ ਚਾਹੀਦਾ। ਇਸ ਲਈ ਸਤਿਗੁਰੂ ਮਹਾਰਾਜ ਨਾਲ ਮੈਨੂੰ ਕੋਈ ਮਿਲਾ ਦੇਵੇ, ਇਹ ਬੇਨਤੀ ਹੈ। ਪਹਿਲੇ ਸਾਡੇ ਅੰਦਰ ਜਿਹੜੀ ਤੜਪ ਹੈ ਉਹ ਸਤਿਗੁਰੂ ਨੂੰ ਮਿਲਣ ਦੀ ਹੋਵੇ। ਜਦੋਂ ਸਤਿਗੁਰੂ ਨੂੰ ਮਿਲਣ ਦੀ ਸਾਡੀ ਤਾਂਘ ਪੂਰੀ ਹੋਏਗੀ ਤਾਂ ਸਤਿਗੁਰੂ ਨੇ ਪਰਮੇਸ਼ਵਰ ਨਾਲ ਸਾਨੂੰ ਆਪੇ ਮਿਲਾ ਦੇਣਾ। ਜਦੋਂ ਅਸੀਂ ਕਿਸੇ ਫੁੱਲਾਂ ਦੇ ਬਾਗ ਕੋਲ ਜਾਵਾਂਗੇ ਤਾਂ ਖੁਸ਼ਬੋ ਆਪਣੇ ਆਪ ਮਿਲਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਤਾਂ ਫੁੱਲ ਮੰਗਿਆ ਪਰ ਉਹਦੀ ਖੁਸ਼ਬੋ ਤਾਂ ਆਪੇ ਹੀ ਮਿਲ ਰਹੀ ਹੈ। ਅਸੀਂ ਆਪਣੀ ਪਹੁੰਚ ਉਸ ਬਾਗ ਤੱਕ ਕੀਤੀ ਹੈ, ਫੁੱਲਾਂ ਦੇ ਬਾਗ ਤੱਕ, ਪਰ ਉੱਥੋਂ ਦੀ ਖੁਸ਼ਬੋ ਤਾਂ ਆਪਣੇ ਆਪ ਮਿਲ ਰਹੀ ਹੈ, ਉਹ ਥੋੜ੍ਹੀ ਅਸੀਂ ਮੰਗੀ ਹੈ। ਕਈ ਬਾਗ ਐਸੇ ਨੇ ਜਿਨ੍ਹਾਂ ਦੇ ਅੰਦਰ ਜਾਣ ਲਈ ਸਾਨੂੰ ਪਹਿਲਾਂ ਟਿਕਟ ਲੈਣੀ ਪੈਂਦੀ ਹੈ, ਮੁੱਲ ਦੇਣਾ ਪੈਂਦਾ। ਪਰ ਜਿਹੜੀ ਉਸ ਬਾਗ ਦੇ ਅੰਦਰ ਖੁਸ਼ਬੋ ਹੈ ਉਹਦਾ ਮੁੱਲ ਨਹੀਂ ਦੇਣਾ ਪੈਂਦਾ, ਉਹ ਮੁੱਲ ਦੇ ਕੇ ਨਹੀਂ ਉਹਨੇ ਆਪਣੇ ਆਪ ਮਿਲ ਜਾਣਾ। ਅਸੀਂ ਸਤਿਗੁਰੂ ਨੂੰ ਮਿਲੀਏ, ਇਹ ਬਾਗ ਹੈ, ਸਤਿਗੁਰੂ ਨੂੰ ਮਿਲਾਂਗੇ ਪਰਮੇਸ਼ਵਰ ਦੇ ਮਿਲਾਪ ਦੀ ਖੁਸ਼ਬੋ ਆਪਣੇ ਆਪ ਸਾਡੇ ਜੀਵਨ ਅੰਦਰ ਆਏਗੀ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਅਰਦਾਸ ਕਰੋ ਜੇ ਅੰਦਰ ਪਰਮੇਸ਼ਵਰ ਨੂੰ ਮਿਲਣ ਦਾ ਪ੍ਰੇਮ ਬਣਿਆ ਹੈ ਤੇ ਸਤਿਗੁਰੂ ਨਾਮ ਦਾ ਦਾਤਾ ਹੈ, ਸਤਿਗੁਰੂ ਦਾਤਾ ਨਾਮ ਕਾ, ਤੇ ਉਹ ਨਾਮ ਦੇ ਰੰਗ ਵਿੱਚ ਰੰਗ ਕੇ ਤੁਹਾਨੂੰ ਪਰਮੇਸ਼ਵਰ ਨਾਲ ਮਿਲਾਏਗਾ। ਇਸ ਲਈ ਪਹਿਲਾਂ ਸਤਿਗੁਰੂ ਦਾ ਮਿਲਾਪ ਹੋਵੇ। ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਵਿੱਚ ਬੈਠੇ ਆ, ਲੰਬੇਰਾ ਸਮਾਂ ਹੋ ਗਿਆ ਲਾਹੌਰ ਵਿੱਚ ਬੈਠੇ ਆ, ਤੇ ਤੜਪ ਕਿਹਦੀ ਹੈ? ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਣ ਦੀ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ, ਮੇਰਾ ਮਨ ਲੋਚਦਾ ਹੈ ਪਰ ਕਿਹਦੇ ਤਾਈਂ? ਗੁਰ ਦਰਸ਼ਨ, ਗੁਰੂ ਦੇ ਦਰਸ਼ਨਾਂ ਵਾਸਤੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ, ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਜਿਵੇਂ ਇੱਕ ਬਬੀਹਾ ਸਵਾਂਤੀ ਬੂੰਦ ਵਾਸਤੇ ਤੜਪਦਾ, ਇਸੇ ਤਰ੍ਹਾਂ ਉਹਨੂੰ ਇੱਕ ਬੂੰਦ ਮਿਲ ਜਾਏ ਤੇ ਰਾਹਤ ਮਿਲਦੀ ਹੈ, ਮੈਨੂੰ ਗੁਰੂ ਮਹਾਰਾਜ ਦੀ ਇੱਕ ਝਲਕ ਮਿਲ ਜਾਏ ਤੇ ਮੇਰਾ ਮਨ ਅੰਦਰੋਂ ਟਿਕ ਜਾਏਗਾ। ਤੇ ਜੇ ਸਤਿਗੁਰੂ ਦਾ ਮੇਲ ਨਾ ਹੋਵੇ ਤੇ ਤੜਪ ਵੱਧਦੀ ਜਾਏ, ਫਿਰ ਅਖੀਰ ਇੱਕੋ ਹੀ ਬੇਨਤੀ ਹੁੰਦੀ ਹੈ ਵੀ ਸਤਿਗੁਰੂ ਕੋਈ ਐਸੀ ਵਿੱਧ ਬਣਾਓ ਜਿਹਦੇ ਨਾਲ ਮੈਨੂੰ ਤੁਹਾਡਾ ਦਰਸ਼ਨ ਹੋ ਜਾਏ, ਕਿਉਂਕਿ ਹੁਣ ਤਾਂ ਹਾਲਤ ਇਹ ਹੈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯੈ ਤੁਧ ਭਗਵੰਤਾ। ਇੱਕ ਗੱਲ ਨੋਟ ਕਰਿਓ, ਜੇ ਅਸੀਂ ਚਾਰ ਦਿਨ ਗੁਰੂ ਦਰ 'ਤੇ ਨਹੀਂ ਆਉਂਦੇ ਜਾਂ ਬਾਣੀ ਨਹੀਂ ਪੜ੍ਹਦੇ, ਤੜਪ ਵਧਣੀ ਚਾਹੀਦੀ ਹੈ। ਤੜਪ ਜਿਹੜੀ ਹੈ ਉਹ ਵਧਣੀ ਚਾਹੀਦੀ ਹੈ ਵੀ ਇੰਨੇ ਦਿਨ ਹੋ ਗਏ ਮੈਂ ਸਤਿਗੁਰੂ ਕੋਲ ਨਹੀਂ ਆਇਆ ਜਾਂ ਮੈਂ ਬਾਣੀ ਦਾ ਜਾਪ ਨਹੀਂ, ਉਹ ਤੜਪ ਵਧਣੀ ਚਾਹੀਦੀ ਹੈ। ਪਰ ਕਈ ਮਿਲਦੇ ਆ ਉਹ ਕਹਿੰਦੇ ਚਾਰ ਦਿਨ ਅਸੀਂ ਗੁਰੂ ਦਰ 'ਤੇ ਨਹੀਂ ਆਏ, ਹੁਣ ਤਾਂ ਨਿਤਨੇਮ ਵੀ ਨਹੀਂ ਹੁੰਦਾ, ਹੁਣ ਤਾਂ ਪਾਠ ਵੀ ਨਹੀਂ ਹੁੰਦਾ, ਹੁਣ ਤਾਂ ਅੰਮ੍ਰਿਤ ਵੇਲਾ ਵੀ ਸਾਡੇ ਕੋਲੋਂ ਉੱਠ ਨਹੀਂ ਹੁੰਦਾ। ਇਹਦਾ ਮਤਲਬ ਪ੍ਰੇਮ ਨਹੀਂ ਸੀ। ਜੇ ਪ੍ਰੇਮ ਹੁੰਦਾ ਤਾਂ ਚਾਰ ਦਿਨ ਬਾਅਦ ਤੜਪ ਵਧਣੀ ਚਾਹੀਦੀ ਸੀ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਪਰ ਇੱਥੇ ਤਾਂ ਕਹਿੰਦੇ ਚਾਰ ਦਿਨ ਬਾਅਦ, ਹੁਣ ਨਿਤਨੇਮ ਕਰਨਾ ਔਖਾ ਹੋ ਗਿਆ। चार दिन बाद हुण अमृत वेले उठना औखा लगता है। इहदा मतलब सिर्फ बाहरों जुड़िया होया सी दिखा रहा, अंदर प्रेम नहीं सी। इसलिए महाराज कहिंदे जिहदे अंदर प्रेम हुंदा ना वह दो चार मां नूं पुछ के देखो, जे दो चार दिन बच्चा नज़र ना आए तो मां तड़पण लग जाती है, उहदी तड़प वधदी है। जिवें जिवें समा वधदा दिन वधदा तड़प वधदी है। इसलिए महाराज कहिंदे ये प्रेम है ताई अरदास होएगी, जे प्रेम नहीं तां अरदास भी नहीं। और एक गल होर ध्यान च रखना, ये जड़ा प्रेम दे विच वाहिगुरु का दर्शन है, ये जे असी कहीए भी दमड़े दे के हो जाए, जिथे प्रेम हुंदा उथे दमड़े नहीं हुंदे, उथे पैसे का मुल नहीं देखिया जाता। तो जिथे पैसे का मुल है उथे प्रेम नहीं हुंदा। जदों असी गुरु ग्रंथ साहिब महाराज जी की बाणी पढ़ते, बड़े ध्यान नाल सुनियो, अज दे इस शब्द दे विच अपने शरीर नूं कट के अर्पण करदे आं, ये प्रेम है। शरीर कटना नहीं है, वह प्रेम की भावना नूं प्रगट किया गया है। कोई आण मिलावै मेरा सतगुर पूरा राम, हौं मन तन देवां तिस काट शरीरा राम। मैं अपना मन ते तन उहदे अगे रख देवां, मैं अपना शरीर कट के रख दिया। इत्थे थोड़ी विचार समझ के चलियो, यो घर है जिथे भाई तारू सिंह जी की खोपरी लै गई तां परवान है, जिथे गुरु के सिंघां ने प्यार दे विच अपने खोपर लवाए वो परवान ने, क्योंकि वह प्रेम दे विच सी। वह मायावी पदार्थां करके नहीं उन्होंने अपने खोपर लवाए, वह प्रेम विच वह परवान हो गए। बाबा दीम सिंह जी का सीस परवान हो गया, भाई मनी सिंह जी का बंद बंद कटिया परवान हो गया, उन्होंने अपना बंद बंद कटा दिता। वह प्रेम दे विच कटाया सी, मायावी पदार्थां दे पिछे नहीं, वह प्रेम दे विच भिज के वह परवान हो गए। भाई मनी सिंह जी परवान हो गए, भाई तारू सिंह जी परवान हो गए। इत्थों तक धन गुरु तेग बहादुर साहब जी दे सीस तो आपां बलहारे जाने आं, सद के जाने आं, क्योंकि गुरु तेग बहादुर साहब ने जिहड़ा सीस कुरबान कीता वह प्रेम विच भिज के कीता। जिहड़े शरण दे विच आए सी उन्हां दी लाज रखण वास्ते, जिहड़े चल के आए आके पुकार करदे आ, उन्हां दे महाराज सतगुरु पातशाह दे प्रेम विच, क्योंकि ये बड़े भरोसे नाल आए ने ते महाराज ने प्रेम विच अपना सीस कुरबान किया, वह सीस परवान है। दो अस्थान बने गुरु तेग बहादुर साहब जी के नाम से, एक दिल्ली विच सीसगंज साहब, एक आनंदपुर साहब के विच सीसगंज साहब, वह सीस परवान है। पर जिहड़ा दरबार साहब के अंदर मसा रंगड़ का सिर लाया वह परवान नहीं है। फर्क की है दोवां च, भाई तारू सिंह जी खोपर लवा रहे हैं वह परवान है, बाबा दीप सिंह गुरु रामदास महाराज के चरणों च सीस भेट कर रहे हैं वह परवान है। पर उस ही दरबार साहब के विच मसा रंगड़ का सिर भाई सुखा सिंह भाई मेहताब सिंह लाउंदे आ, धड़ नालों अलग करदे आ, वह परवान नहीं, क्योंकि उहदे अंदर प्रेम नहीं, उहदे अंदर हंकार भरिया होया। एक नुकता समझ के चलियो, जे प्रेम विच सिर नवाउंदे आ ते परवान है, पर जे हंकार विच भर के सिर नवाया वह परवान नहीं होना। हंकार नाल सिर निवेया परवान नहीं। ਉਹ ਹੰਕਾਰ ਦੇ ਨਾਲ ਭਰਿਆ ਸੀ, ਨਹੀਂ ਪ੍ਰਵਾਨ ਹੋਇਆ। ਰਾਵਣ ਨੇ ਆਪਣਾ ਸੀਸ ਜਿਹੜਾ ਸੀ ਉਹ ਭੇਟ ਕੀਤਾ, ਕਈ ਕਹਿੰਦੇ ਅੱਧਾ ਕੱਟ ਕੇ ਵੀ ਭੇਟ ਕੀਤਾ, ਪਰ ਉਹ ਫਿਰ ਵੀ ਪ੍ਰਵਾਨ ਨਹੀਂ ਹੋਇਆ ਕਿਉਂਕਿ ਉਹ ਹੰਕਾਰ ਨਾਲ ਭਰ ਗਿਆ। ਸੰਮਨ ਔਰ ਮੁਸਨ ਮੰਨਿਆ ਜਾਂਦਾ ਵੀ ਇਹ ਪਿਓ ਪੁੱਤਰ ਨੇ, ਜਿਹਨੇ ਆਪਣੇ ਪਿਤਾ ਨੇ ਆਪਣੇ ਪੁੱਤਰ ਦਾ ਸੀਸ ਲਾਹ ਦਿੱਤਾ ਪ੍ਰੇਮ ਦੀ ਖਾਤਰ, ਪ੍ਰੇਮ ਵਿੱਚ ਭਿੱਜ ਕੇ ਸਤਿਗੁਰੂ ਦੀ ਬਖਸ਼ਿਸ਼ ਲੈਣ ਲਈ। ਅਤੇ ਮਹਾਰਾਜ ਉੱਥੇ ਸਮਝਾਉਂਦੇ ਆ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਸੰਮਨ ਜੇ ਇਹ ਪ੍ਰੇਮ ਦਮੜੇ ਦੇ ਕੇ ਮੁੱਲ ਮਿਲਦਾ ਹੋਵੇ ਤਾਂ ਫਿਰ ਤਾਂ ਕੀ ਰਾਵਣ ਕੋਲ ਦਮੜੇ ਨਹੀਂ ਸੀ, ਰਾਵਣ ਕੋਲ ਧਨ ਨਹੀਂ ਸੀ, ਉਹ ਤਾਂ ਲੰਕਾਪਤੀ ਸੀ। ਸੋਨੇ ਕੀ ਲੰਕਾ, ਉਹਦੇ ਕੋਲ ਤਾਂ ਸੋਨੇ ਵਰਗੀ ਲੰਕਾ ਸੀ, ਕਿ ਉਹਦੇ ਕੋਲ ਕੋਈ ਕਮੀ ਸੀ, ਉਹ ਧਨ ਭੇਟ ਕਰ ਦਿੰਦਾ, ਉਹਨੇ ਸੀਸ ਕਿਉਂ ਭੇਟ ਕੀਤਾ। ਰਾਵਣ ਹੋਤੇ ਸੋ ਰੰਕ ਨਹਿ, ਰਾਵਣ ਕੋਈ ਰੰਕ ਥੋੜ੍ਹੀ ਸੀ, ਗਰੀਬ ਥੋੜ੍ਹੀ ਸੀ। ਜਿਨ ਸਿਰ ਦੀਨੇ ਭੇਟ, ਜਿਹਨੇ ਆਪਣਾ ਸਿਰ ਭੇਟ ਕਰ ਦਿੱਤਾ। ਮਹਾਰਾਜ ਕਹਿੰਦੇ ਸੰਮਨ ਜੇ ਇਹ ਪ੍ਰੇਮ ਦਾ ਮੁੱਲ ਦਮੜੇ ਹੁੰਦਾ, ਵੀ ਦਮੜੇ ਦੇ ਕੇ ਮਿਲਦਾ ਹੁੰਦਾ, ਤਾਂ ਕੀ ਰਾਵਣ ਰੰਕ ਸੀ, ਰਾਵਣ ਗਰੀਬ ਸੀ? ਨਹੀਂ, ਰਾਵਣ ਤਾਂ ਲੰਕਾਪਤੀ ਸੀ ਉਹ, ਪਰ ਗੱਲ ਤਾਂ ਪ੍ਰੇਮ ਦੀ ਹੈ, ਪਿਆਰ ਵਿੱਚ ਭਿੱਜ ਕੇ ਜਿਹਨੇ ਆਪਣਾ ਆਪਾ ਸਮਰਪਿਤ ਕਰ ਦਿੱਤਾ, ਉਹਨੂੰ ਹੰਕਾਰ ਲੈ ਕੇ ਬੈਠ ਗਿਆ। ਇਸ ਲਈ ਮਹਾਰਾਜ ਜੀ ਇਹ ਗੱਲ ਆਪਾਂ ਜਦੋਂ ਇਹਨੂੰ ਦੇਖਾਂਗੇ ਕਸਵੱਟੀ ਉੱਤੇ, ਵੀ ਮੱਸਾ ਰੰਗੜ ਦਾ ਵੀ ਸਿਰ ਲੱਥਦਾ ਹੈ, ਅਤੇ ਰਾਵਣ ਕੋਲ ਜਿਹੜਾ ਸਿਰ ਹੈ ਉਹਦੇ ਵਿੱਚ 10 ਸਿਰਾਂ ਜਿੰਨੀ ਪਾਵਰ ਹੈ, ਹੁਣ ਸਾਡੇ ਕੋਲ ਜਿੰਨਾ ਦਿਮਾਗ ਹੈ ਇਹਦੇ ਨਾਲੋਂ 10 ਗੁਣਾ ਵੱਧ ਦਿਮਾਗ ਉਹਦੇ ਕੋਲ ਹੈ। 4 ਵੇਦਾਂ ਦਾ ਪਾਠੀ ਹੈ ਉਹ, 4 ਵੇਦ ਗ੍ਰੰਥ ਜਿਹੜੇ ਆ ਉਹ ਕੰਠ ਕਰੀ ਬੈਠਾ ਹੈ। ਰਾਵਣ ਇੰਨਾ ਵਿਦਵਾਨ ਸੀ ਕਿ 4 ਵੇਦ ਉਹਨੂੰ ਕੰਠ ਸੀ, ਕਿਉਂਕਿ ਉਹਦਾ ਦਿਮਾਗ 10 ਗੁਣਾ ਵੱਧ ਹੈ। ਜਿੰਨਾ ਇੱਕ ਸੂਝਵਾਨ ਬੰਦੇ ਦਾ, ਜਿਹਦਾ ਤੇਜ਼ ਦਿਮਾਗ ਅਸੀਂ ਮੰਨਦੇ ਹਾਂ ਵੀ ਇਹਦਾ ਦਿਮਾਗ ਬੜਾ ਤੇਜ਼ ਹੈ, ਬਹੁਤ ਤੇਜ਼ ਦਿਮਾਗ ਦਾ ਹੈ, ਉਹਦੇ ਕੋਲ 10 ਗੁਣਾ ਜਿੰਨੀ ਪਾਵਰ ਸੀ। ਇੰਨਾ ਉਹਦਾ ਚਿੱਤ ਚੇਤਾ, ਇੰਨਾ ਉਹਦਾ ਮਜ਼ਬੂਤ ਸੀ ਕਿ 4 ਵੇਦ ਉਹਨੂੰ ਚੇਤੇ ਹੋ ਗਏ, ਕੰਠ ਹੋ ਗਏ। ਫਿਰ ਵੀ ਮਹਾਰਾਜ ਸਮਝਾ ਰਹੇ ਨੇ ਕਿ ਸੰਮਨ ਗੱਲ ਪ੍ਰੇਮ ਦੀ ਹੈ, ਗੱਲ ਦਮੜਿਆਂ ਦੀ ਨਹੀਂ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੀਏ ਵੀ ਅਸੀਂ ਤੁਹਾਨੂੰ ਦਮੜੇ ਦੇ ਕੇ ਲੈ ਲਾਂਗੇ, ਇਹ ਦਮੜੇ ਇਹ ਭਾਵ ਪੈਸਾ ਧਨ ਪਦਾਰਥ ਦੇ ਕੇ ਇਹ ਨਹੀਂ ਮਿਲਣਾ, ਨਾਮ ਮੁੱਲ ਮਿਲਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਪ੍ਰੇਮ ਦੀ ਭਾਵਨਾ ਨੂੰ ਪ੍ਰਗਟ ਕੀਤਾ ਕਿ ਕੋਈ ਮੈਨੂੰ ਸਤਿਗੁਰੂ ਨਾਲ ਮਿਲਾ ਦੇਵੇ ਜਿਹੜਾ ਰਾਮ ਰੂਪ ਹੈ। ਰਾਮ ਮਤਲਬ ਰਮੇ ਹੋਏ ਪਰਮੇਸ਼ਵਰ ਦਾ ਰੂਪ ਹੈ, ਜਿਹੜਾ ਸਤਿਗੁਰੂ ਪਰਮੇਸ਼ਵਰ ਨੇ ਪ੍ਰਗਟ ਕੀਤਾ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਉਹ ਸਤਿਗੁਰੂ ਨੂੰ ਮੈਨੂੰ ਕੋਈ ਮਿਲਾ ਦੇਵੇ ਅਤੇ ਜਿਹੜਾ ਮਿਲਾਵੇ ਹਉਂ ਮਨ ਤਨ, ਹਉਂ ਮਨ ਤਨ ਦੇਵਾਂ। ਛੰਤ ਹੈ ਨਾ, ਇਹ ਛੰਤ ਦੀ ਚਾਲ ਹੈ, ਇਸ ਲਈ ਰਿਪੀਟ ਕੀਤਾ, ਹਉਂ ਮਨ ਤਨ, ਹਉ ਮਨ ਤਨ ਦੇਵਾਂ, ਮੈਂ ਉਹਨੂੰ ਆਪਣਾ ਮਨ ਅਤੇ ਤਨ ਦੇ ਦਿਆਂ, ਅਤੇ ਕਾਟ ਸਰੀਰ ਅਤੇ ਸਰੀਰ ਕੱਟ ਕੇ ਵੀ ਉਹਦੇ ਅੱਗੇ ਰੱਖ ਦਿਆਂ ਭੇਟਾ ਵਜੋਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਇਸ ਲਈ ਮਹਾਰਾਜ ਕਹਿੰਦੇ ਇਹ ਹੈ ਪ੍ਰੇਮ ਦੀ ਹੱਦ, ਵੀ ਜੇ ਸਾਡਾ ਸਤਿਗੁਰੂ ਨਾਲ ਪਰਮੇਸ਼ਵਰ ਨਾਲ ਪ੍ਰੇਮ ਹੈ ਤਾਂ ਸਾਡੀ ਇਹ ਬੇਨਤੀ ਇਹ ਨਹੀਂ ਕਿ ਮੈਨੂੰ ਕੋਈ ਸਤਿਗੁਰੂ ਨਾਲ ਮਿਲਾ ਦੇ ਅਤੇ ਮੈਂ ਇੰਨੇ ਲੱਖਾਂ ਰੁਪਈਏ ਉਹਦੇ ਅੱਗੇ ਰੱਖ ਦਿਆਂ, ਜ਼ਮੀਨਾਂ ਉਹਦੇ ਅੱਗੇ ਰੱਖ ਦਿਆਂ, ਮੈਂ ਧਨ ਪੈਸਾ ਸੋਨਾ ਚਾਂਦੀ ਉਹਦੇ ਅੱਗੇ ਰੱਖ ਦਿਆਂ। ਨਹੀਂ, ਕਹਿੰਦੇ ਮੈਂ ਆਪਣਾ ਤਨ ਅਤੇ ਮਨ ਹੀ ਉਹਦੇ ਅੱਗੇ ਰੱਖ ਦਿਆਂ, ਮੈਂ ਆਪਣਾ ਆਪਾ ਹੀ ਉਹਨੂੰ ਸਮਰਪਣ ਕਰ ਦਿਆਂ। ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹੋਂ, ਬਕੋਂ ਸ਼ੁਭ ਰਸਨਾ ਦੀਜਹਿ ਪ੍ਰਾਣ। ਅਕੋਰ, ਅਕੋਰ ਕਹਿੰਦੇ ਆ ਭੇਟਾ, ਮੈਂ ਆਪਣੇ ਪ੍ਰਾਣ ਹੀ ਭੇਟਾ ਵਿੱਚ ਉਹਦੇ ਅੱਗੇ ਰੱਖ ਦਿਆਂ, ਪਰ ਮੈਨੂੰ ਕੋਈ ਸਤਿਗੁਰੂ ਨਾਲ ਮਿਲਾਉਣ ਵਾਲਾ ਚਾਹੀਦਾ, ਮੈਨੂੰ ਪਰਮੇਸ਼ਵਰ ਦੇ ਚਰਨਾਂ ਨਾਲ ਜੋੜਨ ਵਾਲਾ ਚਾਹੀਦਾ, ਸਿਰਫ ਗੱਲਾਂ ਵਾਲਾ ਨਹੀਂ, ਦਿਖਾਵੇ ਵਾਲਾ ਨਹੀਂ। ਇਹ ਨਹੀਂ ਕਿ ਗੱਲ ਸਤਿਗੁਰੂ ਦੀ ਕਰੇ ਅਤੇ ਜੋੜ ਆਪਣੇ ਨਾਲ ਲਵੇ। ਬਹੁਤ ਨੇ ਐਸੇ ਦੁਨੀਆਂ ਦੇ ਵਿੱਚ ਜਿਹੜੇ ਗੱਲ ਸਤਿਗੁਰੂ ਦੀ ਕਰਦੇ ਆ, ਮੱਥੇ ਆਪਣੇ ਅੱਗੇ ਟਿਕਾਉਂਦੇ ਆ, ਗੱਲ ਸਤਿਗੁਰੂ ਦੀ ਕਰਦੇ ਆ, ਜੋੜਦੇ ਆਪਣੇ ਨਾਲ ਹੈ, ਵਾਹ ਵਾਹ ਆਪਣੀ ਕਰਾ ਰਹੇ ਆ, ਜੋੜਦੇ ਗੱਲ ਪਰਮੇਸ਼ਵਰ ਦੀ ਕਰਦੇ ਆ, ਰੱਬ ਦੀ ਗੱਲ ਕਰਦੇ ਆ, ਪਰਮਾਤਮਾ ਦੀ ਗੱਲ ਕਰਦੇ ਆ, ਪਰ ਜੋੜ ਆਪਣੇ ਨਾਲ ਰਹੇ ਆ। ਮਰਿਆਦਾ ਆਪਣੀ ਆਪਣੀ ਬਣਾ ਕੇ ਬੈਠੇ ਹੋਏ ਆ। ਮਹਾਰਾਜ ਕਹਿੰਦੇ ਨਹੀਂ, ਮੈਨੂੰ ਉਹ ਚਾਹੀਦਾ ਜਿਹੜਾ ਮੈਨੂੰ ਪਰਮੇਸ਼ਵਰ ਨਾਲ ਜੋੜੇ, ਆਪਣੇ ਨਾਲ ਨਾ ਜੋੜੇ। ਜਿਹੜਾ ਮੈਨੂੰ ਵਾਕਈ ਜੋੜਨ ਵਾਲਾ ਮਿਲ ਜਾਏ ਤੇ ਮੈਂ ਆਪਣਾ ਤਨ ਮਨ ਕੱਟ ਕੇ ਉਹਦੇ ਅੱਗੇ ਰੱਖ ਦਵਾਂ, ਏਡੀ ਵੱਡੀ ਭੇਟਾ ਜਿਹਦਾ ਕੋਈ ਮੁੱਲ ਹੀ ਨਹੀਂ ਹੈ। ਸਵਾਸਾਂ ਦਾ ਮੁੱਲ ਦਿੱਤਾ ਜਾ ਸਕਦਾ ਜਿਹੜੇ ਪਰਮੇਸ਼ਵਰ ਨੇ ਸਾਹ ਦਿੱਤੇ ਆ? ਆ ਬਨਾਵਟੀ ਸਵਾਸਾਂ ਦਾ ਮੁੱਲ ਬਿੱਲ ਦੇਣਾ ਹੋਵੇ ਨਾ ਤੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ। ਜਦੋਂ ਚਾਰ ਦਿਨ ਹੋਸਪਿਟਲ ਆਕਸੀਜਨ ਲੱਗ ਜਾਏ ਤੇ ਬਨਾਵਟੀ ਸਾਹ ਦਿੱਤੇ ਜਾਣ ਤੇ ਪੰਜਵੇਂ ਦਿਨ ਏਡਾ ਬਿੱਲ ਆਇਆ ਹੋਵੇ ਨਾ ਤੇ ਅੱਖਾਂ 'ਚ ਅੱਥਰੂ ਆ ਜਾਂਦੇ ਆ ਵੀ ਚਾਰ ਦਿਨ ਇਹਨਾਂ ਨੇ ਆਕਸੀਜਨ ਲਾਈ, ਏਡਾ ਵੱਡਾ ਬਿੱਲ, ਤੇ ਜਿਹਨੇ ਜਨਮ ਤੋਂ ਲੈ ਕੇ ਹੁਣ ਤੱਕ ਸਵਾਸ ਦਿੱਤੇ ਆ, 24,000 ਸਵਾਸ ਮੰਨੇ ਨੇ 24 ਘੰਟਿਆਂ ਦੇ ਵਿੱਚ, ਦਿਨ ਰਾਤ ਵਿੱਚ, ਤੇ ਹੁਣ ਤੱਕ ਹਿਸਾਬ ਲਾ ਲਓ ਆਪਣੀ ਉਮਰ ਦੇ ਨਾਲ, ਦਿਨ ਗਿਣ ਲਓ, ਸਾਲ ਗਿਣ ਲਓ ਤੇ ਹਿਸਾਬ ਲਾ ਲਓ ਵੀ ਹੁਣ ਤੱਕ ਜਿਹੜੇ ਸਵਾਸ ਲਏ ਆ ਉਹਦਾ ਮੁੱਲ ਦੇ ਦਿਆਂਗੇ ਅਸੀਂ, ਉਹਦੀ ਕੀਮਤ ਸਾਨੂੰ ਤੇ ਉਹਦੀ ਕੀਮਤ ਵੀ ਜਿਹੜੀ ਆ ਦੇਖਣੀ ਔਖੀ ਹੋ ਜਾਣੀ ਆ, ਉਹਦਾ ਅੰਦਾਜ਼ਾ ਲਾਉਣਾ ਵੀ ਔਖਾ ਹੋ ਜਾਣਾ ਜੇ ਆਪਾਂ ਹੁਣ ਤੱਕ ਜਿੰਨੇ ਸਵਾਸ ਲਏ ਨੇ। ਇਸ ਵਾਸਤੇ ਦਿਲੋਂ ਮਨੋ ਪ੍ਰੇਮ ਪਾ ਕੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਇਹ ਅਰਦਾਸ ਜਿਹੜੀ ਹੈ ਉਹ ਆਪਾਂ ਕਰੀਏ। ਕੋਈ ਆਣ ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ। ਉਹ ਜਿਹੜਾ ਰਮੇ ਹੋਏ ਰਾਮ ਦਾ ਰੂਪ ਹੈ ਸਤਿਗੁਰੂ, ਮੈਨੂੰ ਉਹਦੇ ਨਾਲ ਕੋਈ ਮਿਲਾ ਦੇਵੇ, ਉਹਦੇ ਵੱਟੇ ਕੀ ਮਿਲੇਗਾ? ਹਾਂ ਮਨ ਤਨ, ਹਾਂ ਮਨ ਤਨ ਦੇਵਾਂ, ਮੈਂ ਆਪਣਾ ਮਨ ਅਤੇ ਤਨ ਉਹਨੂੰ ਦੇ ਦਿਆਂ। ਤਿਸ ਕਾਟ ਸਰੀਰਾ ਰਾਮ, ਗੁਰਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿੱਚ ਆਈ। ਇਹਦੇ ਵਿੱਚ ਪ੍ਰੇਮ ਵਾਲੀ ਪੰਗਤੀ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਹੇ ਵਾਹਿਗੁਰੂ ਜੀ, ਕੋਈ ਮੈਨੂੰ ਤੇਰੇ ਨਾਲ ਮਿਲਾਉਣ ਵਾਲਾ ਮਿਲ ਜਾਏ, ਮੈਂ ਇਸ ਪ੍ਰੇਮ ਦੀ ਖਾਤਰ ਤਨ ਮਨ ਆਪਣਾ ਕਟਾ ਦਿਆਂ, ਜੇ ਅੱਗ ਵਿੱਚ ਸੜਨਾ ਵੀ ਪਏ ਤੇ ਮੈਂ ਉਹ ਵੀ ਤਿਆਰ ਹਾਂ, ਬਸ ਮੈਨੂੰ ਤੇਰੇ ਨਾਲ ਕੋਈ ਮਿਲਾਉਣ ਵਾਲਾ ਚਾਹੀਦਾ ਹੈ। ਭਾਈ ਦਿਆਲਾ ਜੀ ਨੂੰ ਪੁੱਛੋ ਕਿ ਤੁਹਾਨੂੰ ਉਬਲਦੇ ਪਾਣੀ 'ਚ ਬੈਠਣ ਦੀ ਕੀ ਲੋੜ ਪਈ ਹੈ, ਕੀ ਲੋੜ ਹੈ ਤੁਹਾਨੂੰ? ਉਹ ਇੰਨਾ ਕੁਛ ਤੁਹਾਨੂੰ ਦੇ ਤਾਂ ਰਹੇ ਨੇ, ਲੈ ਲਓ। ਉਹ ਕਹਿੰਦੇ ਅਸੀਂ ਸੋਨੇ ਚਾਂਦੀ ਨਾਲ ਤੁਹਾਨੂੰ ਭਰ ਦਿਆਂਗੇ, ਜ਼ਮੀਨਾਂ ਦੇ ਦਿਆਂਗੇ, ਤੁਹਾਡੇ ਨਾਮ 'ਤੇ ਜਗੀਰਾਂ ਲਵਾ ਦਿਆਂਗੇ। ਪਰ ਭਾਈ ਦਿਆਲਾ ਜੀ ਕਹਿੰਦੇ ਨਹੀਂ, ਸਾਡਾ ਪ੍ਰੇਮ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਨੂੰ ਆਖਿਆ ਦੱਸੋ ਕੀ ਚਾਹੀਦਾ, ਜ਼ਮੀਨਾਂ ਤੁਹਾਡੇ ਨਵਾਂ ਲਵਾ ਦਿੰਦੇ ਹਾਂ। सोने चांदी नाल तुहानू लद दिने आ भर दिने आ। उन्हें आख्या नहीं साडा प्रेम गुरु तेग बहादुर साहब नाल है, सिर ते आरा चलाउणा मंजूर है, उबलदे पाणी विच बैठना मंजूर है। करवत भला न करवत तेरी लाग गले सुन बेनती मेरी, सिर ते आरा चल जाए वो परवान है हस के चला लांगे, पर मेरे प्यारे तेरा पासा वटिया तेरा मुख फेरिया ये मेरे तो बर्दाश्त नहीं होना। मां ते जिहड़े बच्चे आ मां दे भावे वह धी है भावें पुत्र है वह प्रेम देखो, जे बच्चा मूँह फेर के रुस के बह जाए तो माँ रोन लग जाती है, जे माँ रुस के बह जाए तो बच्चे रोन लग जाते हैं। ये प्रेम है ना एक दूसरे के प्रति। इसलिए गुरु तेग बहादुर साहब दे प्रेम विच आए ने। जे साहबजादियां नू दीवार दे विच चिणिया जा रहा नीहां च खड़ा के ते की उन्हां नू कोई कसर छड़ी सी, दसो की चाहिए तुहानूं? तुहानूं सोने दियां मोहरां जड़ियां भर भर के दे दांगे, सारी उम्र राज करियो। तुहानूं इत्थों तक असीं अपनियां धीआं दे निकाह वी तुहाडे नाल करवा देंगे, आराम नाल अपना परिवार लैके जमीना लैके सुखी वस्यो। पर साहबजादे कहिंदे नहीं, असीं जिस प्रेम विच तुरे आ उहदा मुल कोई नहीं है, उदी कीमत कोई नहीं, ते असी अज टके टके ते विक रहे हैं। सिखी सरूप छड़ जाने हैं, माया भी चमक दे के ए प्रेम नहीं है ना। जे प्रेम होवे ता सिर जाए ता जाए मेरा सिखी सिदक ना जाए, ये प्रेम है। इस वास्ते गुरु अर्जन देव महाराज देखो जी आप इसे पंक्ति दे विचार करिए प्रेम दी ते सारा समा इहदे विच ही लंघ जाना है, अगे तुरिया ही नहीं जाना। जे आप प्रेम दी परिभाषा ही ना समझी ते फिर साडे जुड़न दा ते विचार दा की फायदा। गुरु अर्जन देव महाराज जी तुहानू तत्ती तवी ते बैठण दी की लोड़ पै गई? उबलदे पानी च तुसी बैठ रहे हो, क्यों? क्योंकि गुरु महाराज ने सानू दरबार साहब नाल जोड़िया, गुरु ग्रंथ साहब जी नाल जोड़िया। इस इन्ना प्रेम है कि गुरु ग्रंथ साहब जी नाल जोड़न दे लई आप तत्ती तवी ते बैठ के सानू ठंडियां हवावां दे गए, सानू गुरबाणी दी ठंडक दे रहे ने। अज भी जदों शहीदी दिहाड़ा आउंदा है ते ठंडियां मिठियां छबीलां वंडियां जांदियां, दिहाड़ा ते शहीदी है, और उस शहीदी दिहाड़े ते गुरु अर्जन देव पातशाह तां तत्ती तवी ते बैठ रहे आ। सड़दी हुई रेता महाराज दे सीस ते पाई जा रही है, असी ठंडियां छबीलां वंडदे आ, क्यों? क्योंकि महाराज सानू गुरबाणी दी ठंडक दे के गए। सतगुरु महाराज ने इन्ना प्रेम किया, अपना तन कुर्बान कर दिता। तो गुरु साहब महाराज जी कहिंदे ने यह है प्रेम की भावना। हुण आपां इत्थे कोई धड़ नालों सिर अलग नहीं करना, इत्थे आपां कोई तन नहीं कटाउणा, इत्थे तां भावना प्रगट करनी है भी मेरे च इन्ना प्रेम है सतगुरु दे प्रति। कोई आन मिलावै मेरा सतगुर पूरा राम, हाँ मन तन देवा। हाँ मतलब मैं जिदे अंदर प्रेम है, जिहड़ा प्रेम विच भिजिया होया है वह कह रहा है, तिस काट शरीरा राम, मैं उन्हूं अपना शरीर ही कट के टुकड़े करके उहदे अगे रख दिया। हाँ खनिए वंजा, मैं अपना टुकड़े टुकड़े करके उदे अगे रख देवा, पर शर्त है कि कोई आन मिलावे, कोई मैनू मेरे प्यारे सतगुरु दे नाल मिला देवे। ये धन गुरु रामदास महाराज जी दे अंदर दा प्रेम, और उस प्रेम की अवस्था नू सतगुरु जी बयान

ਜੋ ਸਤਿਗੁਰ ਬਚਨ ਸੁਣਾਏ, ਜਿਹੜਾ ਮੈਨੂੰ ਸਤਿਗੁਰੂ ਦੇ ਬਚਨ ਸੁਣਾਵੇ। ਸਤਿਗੁਰੂ ਦੇ ਬਚਨ ਕਿਹੜੇ ਆ? ਗੁਰਬਾਣੀ। ਜਿਹੜਾ ਮੈਨੂੰ ਗੁਰਬਾਣੀ ਸੁਣਾਵੇ। ਹਉ ਮਨ ਤਨ ਕਾਟ ਕਾਟ ਤਿਸ ਦੇਈ, ਮੈਂ ਆਪਣਾ ਮਨ ਅਤੇ ਤਨ ਕੱਟ ਕੇ ਉਹਦੇ ਤੋਂ ਵਾਰ ਦਿਆਂ। ਜਿਹੜਾ ਗੁਰਬਾਣੀ ਸੁਣਾਵੇ। ਪਰ ਅੱਜ ਪਹਿਰਾ ਕਿਹਦਾ ਹੈ? ਅਸੀਂ ਕਲਯੁਗੀ ਸਮੇਂ ਵਿੱਚ ਜੀ ਰਹੇ ਹਾਂ। ਜਿਹੜਾ ਤਾਂ ਲੱਚਰ ਗੀਤ ਸੁਣਾਵੇ, ਜਿਹੜਾ ਲੱਚਰ ਗੀਤ ਸੁਣਾ ਕੇ ਸਾਡੀਆਂ ਧੀਆਂ ਅਤੇ ਭੈਣਾਂ ਦੀ ਪਰਵਾਹ ਨਾ ਕਰਦਿਆਂ ਉਹਨਾਂ ਨੂੰ ਸਟੇਜ 'ਤੇ ਨਚਾਵੇ, ਅਸੀਂ ਨਵੇਂ ਨਵੇਂ ਨੋਟਾਂ ਦੀਆਂ ਗੱਥੀਆਂ ਉਹਨਾਂ ਤੋਂ ਵਾਰਦਿਆਂ, ਅਤੇ ਜਿਹੜਾ ਸਾਨੂੰ ਸ਼ਬਦ ਸੁਣਾਵੇ, ਅਸੀਂ ਪੁਰਾਣੇ ਤੋਂ ਪੁਰਾਣਾ ਨੋਟ ਸੰਭਾਲ ਕੇ ਰੱਖਦੇ ਹਾਂ ਕਿ ਜਦੋਂ ਗੁਰਦੁਆਰਾ ਸਾਹਿਬ ਗਏ ਜਾਂ ਤਾਂ ਗੋਲਕ 'ਚ ਪਾ ਦਿਆਂਗੇ ਜਾਂ ਫਿਰ ਕੀਰਤਨ ਕਰਨ ਵਾਲੇ ਕੋਲ ਰੱਖ ਦਿਆਂਗੇ। ਜੇ ਕੋਈ ਪੁਰਾਣਾ ਨੋਟ ਹੋਵੇ, ਗਲਿਆ ਹੋਵੇ, ਫਟਿਆ ਹੋਵੇ, ਉਹ ਸੰਭਾਲ ਕੇ ਰੱਖਦੇ ਹਾਂ। ਉਹ ਪਤਾ ਕਾਹਦੇ ਲਈ? ਜਦੋਂ ਗੁਰਦੁਆਰਾ ਸਾਹਿਬ ਜਾਂ ਧਰਮ ਅਸਥਾਨ 'ਤੇ ਜਾਵਾਂਗੇ ਅਤੇ ਅਸੀਂ ਉੱਥੇ ਇਹ ਕਿ ਇੱਥੇ ਤਾਂ ਗੱਲ ਹੋ ਰਹੀ ਹੈ, ਜਿਹੜਾ ਗੁਰੂ ਦਾ ਬਚਨ ਸੁਣਾਵੇ, ਮੈਂ ਤੇ ਤਨ ਅਤੇ ਮਨ ਉਹ ਕੱਟ ਕੱਟ ਕੇ ਉਹਦੇ ਤੋਂ ਵਾਰਦੇ ਹਾਂ, ਅਤੇ ਅਸੀਂ ਕਿਹੜੇ ਰਾਹ ਤੁਰੇ ਹੋਏ ਹਾਂ। ਜਿਹੜਾ ਸਾਨੂੰ ਘਰ 'ਚ ਲੱਚਰ ਗੀਤ, ਬਹੁਤ ਐਸੇ ਰਾਗੀ ਸਿੰਘ ਜਿਹੜੇ ਕਦੇ ਕੀਰਤਨ ਕਰਦੇ ਸੀ, ਅੱਜ ਗਵੱਈਏ ਬਣ ਗਏ, ਉਹ ਬਿਆਨ ਕਰਦੇ ਆ ਵੀ ਘਰ ਉਹੀ ਹੈ। ਜਦੋਂ ਅਸੀਂ ਕੀਰਤਨ ਕਰਦੇ ਹਾਂ ਤਾਂ ਉਦੋਂ ਕੀ ਹਾਲ ਹੋਇਆ ਸੀ? ਜਦੋਂ ਉਸੇ ਹੀ ਘਰ 'ਚ ਅਸੀਂ ਗਵੱਈਏ ਬਣ ਕੇ ਆਏ, ਉਹਨਾਂ ਨੂੰ ਗੀਤ ਸੁਣਾਇਆ, ਧੀਆਂ ਭੈਣਾਂ ਨਚਾਈਆਂ, ਉਹ ਨਵੇਂ ਨਵੇਂ ਨੋਟ ਸਾਡੇ ਤੋਂ ਵਾਰਦੇ ਆ ਅਤੇ ਕਹਿੰਦੇ ਜੇ ਇਹ ਵੀ ਥੋੜ੍ਹੇ ਆ ਤਾਂ ਹੋਰ ਵਾਰ ਦਿੰਦੇ ਹਾਂ। ਸਾਡੀ ਹਾਲਤ ਇਹ ਹੈ ਮਹਾਰਾਜ ਜੀ। ਪ੍ਰੇਮ ਦੀ ਅਵਸਥਾ ਦੱਸ ਰਹੇ ਵੀ ਸਾਡਾ ਦੁਨਿਆਵੀ ਗੀਤਾਂ ਨਾਲ, ਲੱਚਰ ਗੀਤਾਂ ਨਾਲ ਸਾਡਾ ਕਿੰਨਾ ਪ੍ਰੇਮ ਹੈ ਅਤੇ ਸਾਡਾ ਗੁਰੂ ਦੀ ਬਾਣੀ ਨਾਲ ਕਿੰਨਾ ਪ੍ਰੇਮ ਹੈ, ਇਹ ਦੇਖਣਾ ਹੈ ਆਪਾਂ। ਵੀ ਜਿਹੜੇ ਲੱਚਰ ਗੀਤ ਗਾ ਰਹੇ ਆ, ਜਿੱਥੇ ਕੋਈ ਸ਼ਰਮ ਹਿਆ ਹੀ ਨਹੀਂ ਰਹੀ, ਧੀਆਂ ਭੈਣਾਂ ਵਿੱਚ, ਮਾਂ ਬਾਪ ਵਿੱਚ ਕੋਈ ਸ਼ਰਮ ਹਿਆ ਹੀ ਨਹੀਂ ਰਹੀ, ਉੱਥੇ ਤਾਂ ਅਸੀਂ ਸਭ ਕੁਝ ਵਾਰਨ ਨੂੰ ਤਿਆਰ ਹੋ ਗਏ। ਇਸ ਲਈ ਮਹਾਰਾਜ ਕਹਿੰਦੇ ਆ, ਇਸ ਕਸਵੱਟੀ 'ਤੇ ਪਤਾ ਲੱਗਣਾ ਵੀ ਪ੍ਰੇਮ ਤੁਹਾਡਾ ਲੱਚਰ ਗੀਤਾਂ ਨਾਲ ਹੈ ਕਿ ਤੁਹਾਡਾ ਪਰਮੇਸ਼ਵਰ ਦੇ ਨਾਮ ਨਾਲ ਪ੍ਰੇਮ ਹੈ। ਇਸ ਕਸਵੱਟੀ 'ਤੇ ਪਤਾ ਲੱਗਣਾ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਸਾਹਿਬ ਜੀ ਕਹਿੰਦੇ, ਹਉ ਮਨ ਤਨ ਕਾਟ ਕਾਟ ਤਿਸ ਦੇਈ, ਮੈਂ ਆਪਣਾ ਮਨ ਅਤੇ ਤਨ, ਇਹ ਭਾਵਨਾ ਪ੍ਰਗਟ ਕੀਤੀ ਜਾ ਰਹੀ, ਮੇਰੇ ਅੰਦਰ ਪ੍ਰੇਮ ਵਿੱਚ ਇੰਨੀ ਭਾਵਨਾ ਬਣੀ ਪਈ ਹੈ ਵੀ ਮੇਰਾ ਚਿੱਤ ਕਰਦਾ ਵੀ ਮੈਂ ਇਸ ਤਰ੍ਹਾਂ ਕਰਦਿਆਂ। ਹਉ ਮਨ ਤਨ ਕਾਟ ਕਾਟ ਤਿਸ ਦੇਈ, ਜੋ ਸਤਿਗੁਰ ਬਚਨ ਸੁਣਾਏ। ਜਿਹੜਾ ਸਤਿਗੁਰੂ ਦੇ ਮੈਨੂੰ ਬਚਨ ਸੁਣਾਵੇ, ਉਹ ਬਚਨ ਜਿਹੜੇ ਮੇਰੇ ਨਾਲ ਨਿਭਣੇ ਆ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਭਾਹੇ ਨਾ ਸਕੈ ਜਲ ਹੈ, ਜਿਹਨੂੰ ਅੱਗ ਨਹੀਂ ਸਾੜ ਸਕਦੀ। ਗੁਰੂ ਦਾ ਬਚਨ ਜਿਹੜਾ ਸਰੀਰ ਨਾਲ ਨਹੀਂ, ਮੇਰੀ ਜਿੰਦ ਨਾਲ ਵਸਦਾ, ਜਿਹੜਾ ਮੇਰੇ ਮਨ ਨੂੰ ਸ਼ਾਂਤ ਕਰਦਾ, ਮੈਨੂੰ ਬੁਰਿਆਈਆਂ ਤੋਂ, ਵਿਕਾਰਾਂ ਤੋਂ ਬਚਾ ਕੇ ਰੱਖਦਾ, ਮੈਨੂੰ ਪਾਪ ਤੋਂ ਬਚਾ ਕੇ ਰੱਖਦਾ, ਉਹ ਪਾਕ ਪਵਿੱਤਰ ਬਚਨ ਗੁਰੂ ਦਾ, ਜਿਹਨੂੰ ਪਾਣੀ ਨਹੀਂ ਡੋਬ ਸਕਦਾ, ਅੱਗ ਨਹੀਂ ਸਾੜ ਸਕਦੀ। ਸਾਹਿਬ ਜੀ ਕਹਿੰਦੇ, ਜੇ ਕੋਈ ਮੈਨੂੰ ਗੁਰੂ ਦਾ ਬਚਨ ਸੁਣਾਵੇ ਤੇ ਮੈਂ ਆਪਣਾ ਤਨ ਮਨ ਕੱਟ ਕੱਟ ਕੇ ਉਹਦੇ ਤੋਂ ਵਾਰ ਦਿਆਂ, ਵੀ ਉਹਦੇ ਤੋਂ ਵਾਰੇ ਜਾਵਾਂ ਜਿਹਨੇ ਮੈਨੂੰ ਗੁਰੂ ਦੀ ਬਾਣੀ ਸੁਣਾਈ ਹੈ, ਗੁਰੂ ਦਾ ਸ਼ਬਦ ਸੁਣਾਇਆ। ਪਰ ਸੁਣਾਉਣ ਵਾਲਾ ਗੁਰੂ ਦਾ ਸ਼ਬਦ ਹੀ ਸੁਣਾਵੇ, ਉਹਦੇ ਵਿੱਚ ਮਿਕਸ ਨਾ ਕਰੇ ਕੁਛ। ਲੋਕ ਜਾਣੇ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਇਹਨੂੰ ਗੀਤ ਸਮਝ ਕੇ ਨਹੀਂ, ਇਹ ਬ੍ਰਹਮ ਦੀ ਵਿਚਾਰ ਸਮਝ ਕੇ, ਕਿ ਸੁਣਨ ਵਾਲੇ ਵਿੱਚ ਵੀ ਬ੍ਰਹਮ ਦੀ ਵਿਚਾਰ ਪੈਦਾ ਹੋ ਜਾਏ।
गुरु रामदास महाराज पातशाह जी कृपा

ਰਾਗ ਭਇਆ ਬੈਰਾਗੀ ਇੱਥੇ ਵਿਸ਼ਰਾਮ ਹੈ। ਮਿਲ ਗੁਰ ਦਰਸ਼ਨ ਸੁਖ ਪਾਏ, ਮੇਰਾ ਮਨ ਬੈਰਾਗ ਵਿੱਚ ਬੈਰਾਗੀ ਹੋ ਗਿਆ ਹੈ। ਮੇਰਾ ਮਨ ਬੈਰਾਗ ਵਿੱਚ ਬੈਰਾਗੀ ਹੋ ਗਿਆ, ਇਸ ਮਾਇਆ ਤੋਂ ਉਪਰਾਮ ਹੋ ਗਿਆ, ਸੰਸਾਰ ਤੋਂ ਉਪਰਾਮ ਹੋ ਗਿਆ, ਤਿੰਨ ਗੁਣਾਂ ਤੋਂ ਉੱਪਰ ਉੱਠ ਗਿਆ। ਪ੍ਰੇਮ ਕਿੱਥੇ ਆਏਗਾ? ਜਦੋਂ ਤਿੰਨ ਗੁਣਾਂ ਤੋਂ ਉੱਪਰ ਹੋਵਾਂਗੇ। ਜੇ ਤਿੰਨ ਗੁਣ ਨੇ ਫਿਰ ਪ੍ਰੇਮ ਨਹੀਂ ਹੈ। ਜੇ ਸਾਡੇ ਮਨ ਦੇ ਵਿੱਚ ਰਜ ਗੁਣ, ਤਮ ਗੁਣ, ਸੱਤ ਗੁਣ ਹੈ ਫਿਰ ਪ੍ਰੇਮ ਨਹੀਂ ਹੋਏਗਾ। ਅਤੇ ਜੇ ਇਹ ਮਨ ਤਿੰਨਾਂ ਤੋਂ ਉੱਪਰ ਹੋਏਗਾ ਫਿਰ ਪ੍ਰੇਮ ਦੀ ਅਵਸਥਾ ਹੈ। ਉੱਥੇ ਰਜ ਗੁਣ, ਤਮ ਗੁਣ, ਸੱਤ ਗੁਣ ਨਹੀਂ ਹੈ। ਹੁਣ ਮੇਰਾ ਮਨ ਬੈਰਾਗ ਵਿੱਚ, ਸੋ ਸਾਧੂ ਸੋ ਬੈਰਾਗੀ। ਮਹਾਰਾਜ ਕਹਿੰਦੇ ਸਾਧੂ ਵੀ ਉਹੀ ਹੈ, ਬੈਰਾਗੀ ਵੀ ਉਹੀ ਹੈ ਜਿਹੜਾ ਆਪਣੇ ਹਿਰਦੇ 'ਚ ਨਾਮ ਵਸਾ ਲਵੇ। ਜੇ ਨਾਮ ਨਹੀਂ ਤਾਂ ਉਪਰਾਮ ਕਰਨਾ ਹੈ। ਇਸ ਜਿਹੜਾ ਨਾਮ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਈ ਨਿਰਅੰਜਨ ਅੰਜਨ ਤੋਂ ਰਹਿਤ, ਪਾਕ ਪਵਿੱਤਰ ਨਾਮ। ਜਿਹਦੇ ਅੰਦਰ ਮਨ 'ਚ ਵਸ ਗਿਆ ਉਹਦੇ ਅੰਦਰ ਬੈਰਾਗ ਅਤੇ ਬੈਰਾਗੀ ਦੀ ਅਵਸਥਾ ਬਣ ਗਈ। ਮਨ ਬੈਰਾਗ ਵਿੱਚ ਹੈ ਅਤੇ ਉਹਦੇ ਅੰਦਰ ਦੀ ਅਵਸਥਾ ਬੈਰਾਗੀ ਵਾਲੀ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮਨ ਜਿਹੜਾ ਸੀ ਉਹ ਬੈਰਾਗ, ਮਨ ਜਿਹੜਾ ਇਹ ਤਿੰਨ ਗੁਣ ਤੋਂ ਉੱਪਰ ਉੱਠ ਕੇ ਬੈਰਾਗੀ ਹੋ ਗਿਆ, ਇਸ ਲਈ ਤੜਪ ਲੱਗੀ ਹੋਈ ਹੈ ਅੰਦਰ। ਕੋਈ ਆਣ ਕੋਈ ਆਣ ਮਿਲਾਵੈ, ਮੇਰਾ ਸਤਿਗੁਰ ਪੂਰਾ ਰਾਮ। ਤੜਪ ਤਾਂ ਹੀ ਲੱਗੇਗੀ ਨਾ। ਜੇ ਉਹ ਰਜ ਗੁਣ, ਤਮ ਗੁਣ, ਸਤਿਗੁਣ ਹੈ, ਫਿਰ ਅਸੀਂ ਸਤਿਗੁਰੂ ਕੋਲ ਆ ਕੇ ਵੀ ਸਤਿਗੁਰੂ ਦੇ ਦਰਸ਼ਨ ਨਹੀਂ ਮੰਗਾਂਗੇ, ਕੇਵਲ ਮਾਇਆਵੀ ਪਦਾਰਥ ਹੀ ਮੰਗਾਂਗੇ। ਸਤਿਗੁਰੂ ਦੇ ਕੋਲ ਆ ਕੇ ਵੀ ਆਪਾਂ ਮੱਥਾ ਟੇਕਣ ਲੱਗੇ ਪਦਾਰਥ ਹੀ ਮੰਗਾਂਗੇ ਸਤਿਗੁਰੂ ਕੋਲੋਂ। ਅਤੇ ਜੇ ਤੜਪ ਹੈ ਅੰਦਰ ਬੈਰਾਗ ਵਾਲੀ ਅਵਸਥਾ, ਫਿਰ ਅਸੀਂ ਕਿਤੇ ਵੀ ਹੋਵਾਂਗੇ ਅਤੇ ਅੰਦਰ ਤੜਪ ਸਤਿਗੁਰੂ ਨੂੰ ਮਿਲਣ ਦੀ ਹੋਏਗੀ। ਫਿਰ ਅਸੀਂ ਗੁਰੂ ਦੇ ਦਰਸ਼ਨ ਮੰਗਾਂਗੇ ਵੀ ਵਾਹਿਗੁਰੂ ਮੈਨੂੰ ਤੇਰਾ ਦੀਦਾਰ ਚਾਹੀਦਾ, ਮੈਨੂੰ ਤੇਰਾ ਦਰਸ਼ਨ ਚਾਹੀਦਾ ਹੈ। ਹੇ ਵਾਹਿਗੁਰੂ ਜੀ, ਮਨ ਬੈਰਾਗ ਵਿੱਚ ਬੈਰਾਗੀ ਹੋਇਆ ਪਿਆ ਹੈ, ਇਹ ਤੜਪ ਰਿਹਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯੇ ਤੁਧ ਭਗਵੰਤਾ। ਇਸ ਲਈ ਇਹਨੂੰ ਅੰਦਰ ਹੁਣ ਸਕੂਨ ਕਦੋਂ ਮਿਲੇਗਾ? ਜਿਹੜੀ ਅੰਦਰ ਬੇਚੈਨੀ ਹੈ, ਤੜਪ ਹੈ, ਉਹਨੂੰ ਉੱਥੇ ਆਰਾਮ ਕਦੋਂ ਮਿਲੇਗਾ? ਜਦੋਂ ਸਤਿਗੁਰੂ ਦਾ ਦਰਸ਼ਨ ਹੋਏਗਾ। ਜਿਹਦੀ ਪਿਆਸ ਹੈ, ਜੇ ਉਹਨੂੰ ਉਹ ਪਾਣੀ ਪੀਣ ਨੂੰ ਮਿਲੇਗਾ ਤਾਂ ਹੀ ਉਹਨੂੰ ਅੰਦਰ ਸ਼ਾਂਤੀ ਮਿਲਣੀ। ਮੱਛਲੀ ਦੀ ਪ੍ਰੀਤ ਪਾਣੀ ਦੇ ਨਾਲ ਹੈ। ਤੁਸੀਂ ਸ਼ਰਬਤ ਘੋਲ ਲਓ ਇੱਕ ਵੱਡੇ ਸਾਰੇ ਭਾਂਡੇ ਦੇ ਵਿੱਚ, ਬਹੁਤ ਖੁੱਲ੍ਹਾ ਭਾਂਡਾ ਹੋਵੇ, ਉਹਦੇ ਵਿੱਚ ਮੱਛਲੀ ਛੱਡ ਦਿਓ, ਮੱਛਲੀ ਤੜਪੇਗੀ। ਉਹ ਕਹੇਗੀ ਮੈਨੂੰ ਮਿੱਠਾ ਸ਼ਰਬਤ ਨਹੀਂ, ਮੈਨੂੰ ਪਾਣੀ ਚਾਹੀਦਾ, ਕਿਉਂਕਿ ਮੇਰੀ ਪ੍ਰੀਤ ਪਾਣੀ ਨਾਲ ਹੈ। ਅਤੇ ਅਸੀਂ ਉਸ ਪਾਣੀ 'ਚ ਕੀ ਮਿਲਾ ਤਾ? ਮਿਠਾਸ। ਮਿਠਾਸ ਕੀ ਹੈ? ਇਹ ਮਾਇਆ। ਅਸੀਂ ਇਹ ਸੰਸਾਰ ਰੂਪੀ ਮਾਇਆ ਵਿੱਚ ਰਹਿ ਰਹੇ ਹਾਂ, ਸਾਨੂੰ ਮਾਇਆ ਵੀ ਪਦਾਰਥ ਮਿੱਠੇ ਲੱਗ ਰਹੇ ਆ, ਪਰ ਜਿਹੜਾ ਉਪਰਾਮ ਹੋਇਆ ਉਹਨੂੰ ਗੁਰੂ ਦਾ ਦਰਸ਼ਨ ਮਿੱਠਾ ਲੱਗਦਾ, ਪਿਆਰਾ ਲੱਗਦਾ। ਤਾਂ ਗੁਰੂ ਸਾਹਿਬ ਕਹਿੰਦੇ, ਮਨ ਬੈਰਾਗ ਭਇਆ ਬੈਰਾਗੀ। ਜਦੋਂ ਇਹ ਬੈਰਾਗੀ ਹੋ ਚੁੱਕਾ ਹੈ, ਤੜਪ ਅੰਦਰ ਇੰਨੀ ਜ਼ਿਆਦਾ ਹੈ, ਮਿਲ ਗੁਰ ਦਰਸ਼ਨ ਸੁਖ ਪਾਏ, ਇਹ ਤਾਂ ਗੁਰੂ ਨੂੰ ਮਿਲ ਕੇ, ਲੱਲੇ ਨੂੰ ਸਿਹਾਰੀ ਹੈ, ਮਿਲ ਕੇ ਕਿਹਨੂੰ ਮਿਲ ਕੇ? ਗੁਰੂ ਨੂੰ। ਗੁਰੂ ਅਰਜਨ ਦੇਵ ਜੀ ਤੜਪ ਰਹੇ ਆ ਲਾਹੌਰ 'ਚ ਬੈਠੇ, ਕਦੋਂ ਸੁੱਖ ਮਿਲਿਆ? ਜਦੋਂ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਤਾਂ ਸਕੂਨ ਮਿਲਿਆ, ਤਾਂ ਮਨ ਨੂੰ ਸ਼ਾਂਤੀ ਆਈ, ਮਨ ਟਿਕ ਗਿਆ। ਇਸ ਲਈ ਮਹਾਰਾਜ ਕਹਿੰਦੇ, ਮਿਲ ਗੁਰ ਦਰਸ਼ਨ ਸੁੱਖ ਪਾਏ। ਗੁਰੂ ਦਾ ਦਰਸ਼ਨ ਕਰਕੇ ਹੀ ਉਹ ਸੁੱਖ ਪਾਉਂਦਾ ਹੈ ਜਿਹਦਾ ਮਨ ਬੈਰਾਗ ਵਿੱਚ ਬੈਰਾਗੀ

ਸੁੱਖਾਂ ਦੇ ਦਾਤੇ ਪਰਮੇਸ਼ਵਰ ਜੀ ਹਰੀ ਵਾਹਿਗੁਰੂ ਜੀ ਕਰੋ ਕਿਰਪਾ, ਮੇਰੇ ਉੱਤੇ ਤਰਸ ਕਰ ਦਿਓ, ਮੇਰੇ ਉੱਤੇ ਆਪਣੀ ਕਿਰਪਾ ਕਰ ਦਿਓ, ਮੈਨੂੰ ਸਤਿਗੁਰੂ ਦੇ ਚਰਨਾਂ ਦੀ ਧੂੜੀ ਦੇ ਦਿਓ। ਧੂੜ ਕੀ ਹੈ? ਸਤਿਗੁਰੂ ਕੌਣ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਮੰਨਦੇ ਹਾਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਅਤੇ ਗੁਰੂ ਦੇ ਚਰਨਾਂ ਦੀ ਧੂੜ, ਜਿਹੜੇ ਗੁਰੂ ਦੇ ਚਰਨਾਂ ਦੀ ਧੂੜ ਫਿਰ ਕੀ ਮੰਨਾਂਗੇ? ਫਿਰ ਧਿਆਨ ਦਿਓ ਸੁਚੇਤ ਹੋ ਕੇ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਫਿਰ ਗੁਰੂ ਦੇ ਚਰਨਾਂ ਦੀ ਧੂੜ ਕਿਹੜੀ ਹੋਏਗੀ? ਆ ਸਤ ਸੰਗਤ, ਆ ਗੁਰੂ ਦੇ ਚਰਨਾਂ ਦੀ ਧੂੜੀ ਹੈ। ਸਾਨੂੰ ਗੁਰੂ ਦੇ ਚਰਨਾਂ ਦੀ ਸੰਗਤ ਚਾਹੀਦੀ ਹੈ। ਜਦੋਂ ਗੁਰੂ ਦੇ ਚਰਨਾਂ ਦੀ ਸੰਗਤ ਮਿਲ ਗਈ, ਹੁਣ ਜੋੜਿਆਂ ਦੀ ਅਤੇ ਧੂੜ ਆਪਾਂ ਇਕੱਠੀ ਕਰ ਲਈ, ਅਤੇ ਗੁਰੂ ਦੀ ਧੂੜ ਕਿੱਦਾਂ ਇਕੱਠੀ ਕਰਾਂਗੇ? ਉਹ ਗੁਰੂ ਦੀ ਧੂੜ ਆ ਸੰਗਤ ਹੈ, ਰੰਗ ਰਤੜੀਆਂ ਰੂਹਾਂ। ਮਹਾਰਾਜ ਜੀ ਸਤਿਗੁਰੂ ਦੇ ਚਰਨਾਂ ਦੀ ਧੂੜ ਦੇ ਦਿਓ, ਮੈਨੂੰ ਗੁਰੂ ਦੀ ਸੰਗਤ ਦੇ ਦਿਓ। ਕਿਹਨੂੰ ਆਖਣਾ ਹੈ? ਪਰਮੇਸ਼ਵਰ ਨੂੰ। ਕਿਉਂਕਿ ਜੇ ਆਪਾਂ ਇੱਥੇ ਆਏ ਹਾਂ, ਇਹ ਵੀ ਉਹਦੇ ਹੁਕਮ 'ਚ ਆਏ ਹਾਂ। ਜੇ ਉਹਦਾ ਹੁਕਮ ਨਾ ਹੁੰਦਾ ਤਾਂ ਪਤਾ ਨਹੀਂ ਕਿੱਥੇ ਭਟਕਦੇ ਫਿਰਦੇ, ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ। ਇਸ ਲਈ ਅਰਦਾਸ ਹੈ ਉਸ ਪ੍ਰੇਮ ਵਾਲੇ ਦੀ ਕਿ ਹੇ ਵਾਹਿਗੁਰੂ ਸਾਡੇ ਮੇਰੇ 'ਤੇ ਕਿਰਪਾ ਕਰ, ਹਰ ਹਰ ਹਰੀ ਪਰਮੇਸ਼ਵਰ ਕਿਰਪਾ ਕਰੋ, ਸੁੱਖ ਦਾਤੇ ਸੁੱਖਾਂ ਦੇ ਦਾਤੇ ਜੀ ਮੇਰੇ 'ਤੇ ਵੀ ਤਰਸ ਕਰ ਦਿਓ। ਦੇਹੋ ਸਤਿਗੁਰ ਚਰਨ ਹਮ ਧੂਰਾ, ਮੈਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਮੈਨੂੰ ਸਤਿਗੁਰੂ ਦੇ ਚਰਨਾਂ ਦੀ ਸੰਗਤ ਦੇ ਦਿਓ। ਅਤੇ ਕਿਤੇ ਸੰਗਤ ਦੇ ਚਰਨਾਂ ਦੀ ਧੂੜ ਵੀ ਮੰਗੀ ਗਈ ਹੈ ਕਿ ਕਿਤੇ ਸੰਗਤ ਦੇ ਸਦਕੇ ਹੀ ਮੈਨੂੰ ਗੁਰੂ ਦੀ ਕਿਰਪਾ ਮਿਲ ਜਾਏ। ਹੋਣਾ ਤਾਂ ਧੂੜ ਹੀ ਪੈਣਾ, ਮਾਵ ਮਨ ਨੂੰ ਨੀਵਾਂ ਕਰਨਾ ਪੈਣਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਰ ਕਿਰਪਾ ਵਿੱਚ ਪ੍ਰੇਮ ਵਿੱਚ ਭਿੱਜ ਕੇ ਕਿਰਪਾ ਮੰਗਦਿਆਂ ਹੋਇਆਂ ਇਹ ਖੈਰ ਮੰਗ ਰਹੇ ਨੇ ਕਿ ਸਤਿਗੁਰੂ

ਹੁਣੇ ਛੰਤ ਹੈ, ਦੁਬਾਰਾ ਫਿਰ ਇਸ ਨੂੰ ਮਹਾਰਾਜ ਜੀ ਰਿਪੀਟ ਕਰਦੇ ਆ, ਕੋਈ ਆਣ ਕੋਈ ਆਣ ਮਿਲਾਵੈ, ਮੇਰਾ ਸਤਿਗੁਰ ਪੂਰਾ, ਮੈਨੂੰ ਕੋਈ ਸਤਿਗੁਰੂ ਪੂਰੇ ਨਾਲ ਮਿਲਾ ਦੇਵੇ, ਮੈਂ ਆਪਣਾ ਤਨ ਮਨ ਕੱਟ ਕੇ ਵਾਰ ਦਿਆਂ, ਮੈਂ ਆਪਣਾ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਆਪਣਾ ਸੀਸ ਉਹਨੂੰ ਭੇਟ ਕਰ ਦਿਆਂ, ਮੇਰੇ 'ਤੇ ਐਸੀ ਕੋਈ ਕਿਰਪਾ ਕਰ ਦੇਵੇ, ਕੋਈ ਮੈਨੂੰ ਸਤਿਗੁਰੂ ਨਾਲ ਮਿਲਾ

ਹੁਣ ਪੁੱਛਿਆ ਵੀ ਸਤਿਗੁਰੂ ਦੇ ਚਰਨਾਂ ਦੀ ਧੂੜ ਵੀ ਚਾਹੀਦੀ ਹੈ। ਹਉ ਮਨ ਤਨ ਕਾਟ ਕਾਟ ਤਿਸ ਦੇਈ, ਇਹ ਵੀ ਭਾਵਨਾ ਅੰਦਰ ਬਣੀ ਹੈ। ਕੀ ਹੈ ਐਸਾ ਸਤਿਗੁਰੂ ਵਿੱਚ? ਸਤਿਗੁਰੂ ਵਿੱਚ ਐਸਾ ਕੀ ਹੈ ਜੋ ਆਪਣਾ ਆਪਾ ਵੀ ਭੇਟ ਕਰਨ ਨੂੰ, ਕੁਰਬਾਨ ਕਰਨ ਨੂੰ ਔਰ ਤਨ ਮਨ ਕੱਟ ਕੇ ਵਾਰਨ ਨੂੰ ਵੀ ਤਿਆਰ ਆ? ਕੀ ਹੈ? ਤੇ ਅੱਗੋਂ ਜਵਾਬ ਆਇਆ, ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ। ਗੁਰੂ ਜਿੰਨਾ ਵੱਡਾ ਦਾਤਾ ਹੈ ਨਾ, ਮੈਨੂੰ ਦੁਨੀਆਂ ਦੇ ਵਿੱਚ ਉਹਦੇ ਵਰਗਾ ਕੋਈ ਦੂਜਾ ਨਹੀਂ ਦਿਸਦਾ। ਕੋਈ ਦਿਸਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ? ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਦਿਸਦਾ ਦੁਨੀਆਂ 'ਚ? ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗਾ ਕੋਈ ਦਿਸਦਾ? ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ ਦਿਸਦਾ ਦੁਨੀਆਂ 'ਚ। ਜਿਹੜਾ ਦੂਸਰਿਆਂ ਦੀ ਖਾਤਰ ਆਪਣੇ ਪਰਿਵਾਰ ਨੂੰ ਛੱਡ ਕੇ ਅਤੇ ਸੀਸ ਭੇਟ ਕਰਨ, ਕੁਰਬਾਨ ਕਰਨ ਵਾਸਤੇ ਤੁਰ ਪਏ, ਅਨੰਦਪੁਰ ਸਾਹਿਬ ਬੈਠੇ ਆ ਗੁਰੂ ਤੇਗ ਬਹਾਦਰ ਸਾਹਿਬ, ਕੀ ਲੋੜ ਹੈ ਚਾਂਦਨੀ ਚੌਂਕ ਜਾ ਕੇ ਅਤੇ ਆਪਣਾ ਸੀਸ ਕੁਰਬਾਨ ਕਰ ਰਹੇ ਆ? ਕਿਹਦੀ ਖਾਤਰ? ਤਿਲਕ ਅਤੇ ਜੰਜੂ ਦੀ ਖਾਤਰ, ਜਿਹੜਾ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹੈ ਉਹਦੀ ਹੀ ਖਾਤਰ ਸੀਸ ਕੁਰਬਾਨ ਕਰ ਰਹੇ ਆ? ਹੈ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਰਾਬਰੀ ਕਰਨ ਵਾਲਾ? ਅੱਜ ਗੱਦੀਆਂ ਲਾਉਣ ਵਾਲੇ ਤਾਂ ਬਹੁਤ ਨੇ, ਥਾਂ ਥਾਂ 'ਤੇ ਗੁਰੂ ਬਣ ਕੇ ਬੈਠਣ ਵਾਲੇ ਤਾਂ ਬਹੁਤ ਨੇ, ਕੋਈ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਦਾਤਾ ਹੈ? ਸ਼ਰਬਤ ਘੋਲ ਕੇ ਪਿਆਉਣ ਵਾਲੇ ਤਾਂ ਬਹੁਤ ਨੇ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਾਤਾ ਹੈ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਵੀ ਵਾਰਿਆ ਅਤੇ ਆਪਣੇ ਪੁੱਤਰਾਂ ਨੂੰ ਵੀ ਵਾਰਿਆ? ਪੁੱਤਰ ਬਣ ਕੇ ਪਿਤਾ ਨੂੰ ਤੋਰ ਰਹੇ ਆ ਔਰ ਪਿਤਾ ਬਣ ਕੇ ਪੁੱਤਰਾਂ ਨੂੰ ਤੋਰ ਰਹੇ ਨੇ, ਹੈ ਕੋਈ ਐਸਾ ਦਾਤਾ? ਇਸ ਲਈ ਜਿਸ ਸਤਿਗੁਰੂ ਨੂੰ ਮੈਂ ਮਿਲਣਾ ਹੈ ਉਹਦੇ ਵਰਗਾ ਕੋਈ ਹੋਰ ਦੂਜਾ ਹੈ ਹੀ ਨਹੀਂ। ਪੂਰੀ ਦੁਨੀਆ ਦੇ ਵਿੱਚ ਉਹਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ। ਅਤੇ ਸਾਡੀ ਕਿਵੇਂ ਹਿੰਮਤ ਪੈ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਣ ਦੀ? ਕਿਉਂਕਿ ਅਸੀਂ ਸਮਝਿਆ ਨਹੀਂ। ਅਤੇ ਜਿਹੜੇ ਅੱਗੋਂ ਮੱਥਾ ਟੇਕਣ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਨਹੀਂ ਸਮਝ ਕਿ ਅਸੀਂ ਮੱਥਾ ਟੇਕਣਾ ਕਿਹਨੂੰ ਹੈ ਅਤੇ ਟੇਕ ਕਿਹਨੂੰ ਰਹੇ ਹਾਂ। ਇਹ ਹਕੀਕਤ ਹੈ। ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛੋ, ਕਹਿੰਦੇ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ। ਮੈਂ ਕੋਈ ਨਹੀਂ ਦੇਖਿਆ ਜਿਹੜਾ ਗੁਰੂ ਦਾਤੇ ਵਰਗਾ ਹੋਵੇ, ਉਹਦੀ ਬਰਾਬਰੀ ਕਰਨ ਵਾਲਾ ਹੋਵੇ। ਇਸੇ ਲਈ ਕਹਿੰਦੇ ਮੈਂ ਕਹਿੰਦਾ ਕਿ ਹਉ ਮਨ ਤਨ ਦੇਵਾਂ ਤਿਸ ਕਾਟ ਸਰੀਰ ਆਰਾ। ਮੈਂ ਆਪਣਾ ਮਨ ਤਨ ਕੱਟ ਕੇ ਉਹਦੇ ਅੱਗੇ ਰੱਖਦਿਆਂ ਜਿਹੜਾ ਮੈਨੂੰ ਪੂਰੇ ਸਤਿਗੁਰੂ ਨਾਲ ਜੋੜ ਦੇਵੇ, ਉਹ ਸਤਿਗੁਰੂ ਜਿਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਜਿਹਦੇ ਵਰਗਾ ਦੁਨੀਆਂ 'ਚ ਕੋਈ ਨਹੀਂ ਹੈ। ਗੁਰੂ ਰਾਮਦਾਸ

ਭਾਈ ਲਹਿਣਾ ਜੀ ਨੂੰ ਪੁੱਛ ਕੇ ਦੇਖੋ, ਗੁਰੂ ਨਾਨਕ ਸਾਹਿਬ ਦੇ ਪੁੱਤਰ ਮੌਜੂਦ ਨੇ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ, ਪਰ ਮਹਾਰਾਜ ਜੀ ਬਖਸ਼ਿਸ਼ ਕਿਹਨੂੰ ਦੇ ਰਹੇ ਆ? ਜਿਹੜਾ ਸੇਵਾ ਕਰਨ ਵਾਲਾ ਹੈ, ਹੁਕਮ ਮੰਨਣ ਵਾਲਾ ਹੈ। ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਰਹੇ ਆ। ਅਮਰਦਾਸ ਜੀ ਨੂੰ ਪੁੱਛ ਕੇ ਵੇਖੋ ਕਿ ਗੁਰੂ ਮਹਾਰਾਜ ਨੇ ਜਦੋਂ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ ਵਰਗੀ ਬਖਸ਼ਿਸ਼ ਦਿੱਤੀ, ਅਤੇ ਉੱਥੇ ਤੇ ਫਿਰ ਬਾਬਾ ਦਾਤੂ ਅਤੇ ਬਾਬਾ ਦਾਸੂ ਜੀ ਵੀ ਸਨ, ਪਰ ਗੁਰੂ ਮਹਾਰਾਜ ਨੇ ਉਮਰ ਨਹੀਂ ਦੇਖੀ ਵੀ ਉਮਰ ਬਹੁਤ ਵੱਡੀ ਹੋ ਗਈ, ਨਹੀਂ, ਅੰਦਰ ਦਾ ਪ੍ਰੇਮ ਦੇਖ ਕੇ ਝੋਲੀਆਂ ਭਰ ਦਿੱਤੀਆਂ। ਹੈ ਕੋਈ ਐਡਾ ਵੱਡਾ ਦਾਤਾ? ਇਸ ਵਾਸਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਖਦੇ, ਹਰ ਦਾਨੋ ਹਰ ਦਾਨ ਦੇਵੈ, ਉਹ ਮੈਨੂੰ ਨਾਮ ਦਾ ਦਾਨ ਦੇਣ ਵਾਲਾ ਹੈ। ਸਤਿਗੁਰ ਦਾਤਾ ਨਾਮ ਕਾ, ਹਰ ਪੁਰਖ ਨਿਰੰਜਨ ਸੋਈ ਰਾਮ, ਜਿਹੜਾ ਉਹ ਨਿਰਅੰਜਨ ਅੰਜਨ ਤੋਂ ਰਹਿਤ ਕਰਤਾ ਪੁਰਖ ਅਕਾਲ ਪੁਰਖ ਹੈ, ਮੇਰੇ ਵਾਸਤੇ ਸਤਿਗੁਰ ਪੁਰਖ ਉਹੀ ਹੈ। ਮੇਰੇ ਵਾਸਤੇ ਅਕਾਲ ਪੁਰਖ, ਸਤਿਪੁਰਖ ਜਿਹੜਾ ਪਰਮੇਸ਼ਵਰ ਹੈ, ਉਹ ਮੇਰੇ ਲਈ ਸਤਿਗੁਰੂ ਪੁਰਖ ਹੀ ਹੈ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨੂੰ ਸਮਝ ਲਿਆ, ਉਹਨਾਂ ਨੂੰ ਗੁਰੂ ਵਿੱਚੋਂ ਆਪਣੇ ਰੱਬ ਦੇ ਦੀਦਾਰ ਹੋ ਗਏ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਪਟਨਾ ਸਾਹਿਬ ਦੀ ਧਰਤੀ ਦੇ, ਅਤੇ ਪੰਜਾਬ ਤੋਂ ਪੀਰ ਉੱਠ ਕੇ ਦੌੜ ਪਿਆ ਦਰਸ਼ਨ ਕਰਨ ਲਈ, ਵੀ ਮੇਰਾ ਖੁਦਾ ਦਾ ਨੂਰ ਪ੍ਰਗਟ ਹੋ ਗਿਆ। ਉੱਥੇ ਉਹਨਾਂ ਨੂੰ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਪੁੱਤਰ ਦੀ ਦਾਤ ਆਈ ਹੈ, ਪਰ ਪੰਜਾਬ ਤੋਂ ਕਿੱਡੀ ਕਮਾਈ ਹੋਏਗੀ ਉਹਦੀ, ਪੀਰ ਭੀਖਣ ਸ਼ਾਹ ਦੀ ਕਿੰਨੀ ਵੱਡੀ ਕਮਾਈ ਹੋਏਗੀ, ਜਿਹੜਾ ਦੌੜ ਪਿਆ ਪਟਨਾ ਸਾਹਿਬ, ਵੀ ਮੇਰਾ ਖੁਦਾ ਦਾ ਨੂਰ ਪ੍ਰਗਟ ਹੋ ਗਿਆ। ਰਾਏ ਬੁਲਾਰ ਜਿਹੜਾ ਕਹਿੰਦਾ ਸੀ ਵੀ ਇਸ ਧਰਤੀ 'ਤੇ ਆਪ ਖੁਦਾ, ਆਪ ਰੱਬ ਪ੍ਰਗਟ ਹੋ ਗਿਆ, ਇਹ ਧਰਤੀ ਅੱਜ ਤੋਂ ਬਾਅਦ ਮੇਰੀ ਨਹੀਂ ਰਹੀ, ਇਹ ਨਨਕਾਣਾ, ਇਹ ਨਾਨਕ ਜੀ ਦੇ ਆਉਣ ਨਾਲ ਇਹ ਨਾਨਕ ਜੀ ਦੀ ਹੋ ਗਈ, ਜਿੱਥੇ ਅੱਜ ਨਨਕਾਣਾ ਸਾਹਿਬ ਹੈ। ਉਹ ਕਹਿੰਦਾ ਮੇਰਾ ਖੁਦਾ ਹੈ, ਇਹ ਮੇਰਾ ਰੱਬ ਹੈ। ਸਾਈ ਮੀਆਂ ਮੀਰ ਜੀ ਕਹਿੰਦੇ, ਗੁਰੂ ਅਰਜਨ ਦੇਵ ਜੀ, ਤੁਸੀਂ ਪ੍ਰਤੱਖ ਹਰ ਹੋ, ਤੁਸੀਂ ਆਪ ਰੱਬ ਦਾ ਰੂਪ ਹੋ, ਕਿਉਂਕਿ ਉਹਨਾਂ ਨੇ ਸਮਝ ਲਿਆ ਗੁਰੂ ਨੂੰ, ਅਸੀਂ ਸਮਝ ਨਹੀਂ ਪਾ ਰਹੇ ਹਾਂ। ਸਤਿਗੁਰੂ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਕਹਿੰਦੇ ਮੇਰੇ ਵਾਸਤੇ ਜਿਹੜਾ ਕਰਤਾ ਪੁਰਖ ਹੈ, ਉਹ ਸਤਿਗੁਰੂ ਹੀ ਪੁਰਖ ਹੈ। ਮੈਂ ਇਹਦਾ ਦਰ ਛੱਡ ਕੇ ਕਿੱਥੇ ਜਾਵਾਂ, ਕਿਹਦੇ ਕੋਲ ਜਾਵਾਂ? ਕਿਸ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵਈ। ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਇਸ ਲਈ ਆਪਣਾ ਤਨ ਮਨ ਕੱਟ ਕੇ ਉਹਦੇ ਅੱਗੇ ਰੱਖਣ ਨੂੰ ਤਿਆਰ ਹਾਂ, ਜਿਹੜਾ ਸਤਿਗੁਰੂ ਨੂੰ ਮਿਲਾਵੇ, ਉਹ ਸਤਿਗੁਰੂ ਜਿਹਦੇ ਵਰਗਾ ਕੋਈ ਨਹੀਂ ਹੈ, ਔਰ ਉਹ ਸਭ ਤੋਂ ਵੱਡਾ ਦਾਨੀ ਹੈ, ਉਹੀ ਮੇਰੇ ਵਾਸਤੇ ਕਰਤਾ ਪੁਰਖ ਅਕਾਲ ਪੁਰਖ ਦਾ

ਜਾਤ ਲੈ ਕੇ ਉਹਦੀ ਆਰਾਧਨਾ ਕੀਤੀ ਹੈ ਹਰੀ ਦੇ ਨਾਮ ਦੀ, ਉਹਨਾਂ ਦਾ ਦੁੱਖ ਭਰਮ ਅਤੇ ਭਾਉ ਇਹ ਤਿੰਨੇ ਚੀਜ਼ਾਂ ਨਿਕਲ ਗਈਆਂ। ਦੁੱਖ ਵੀ ਮੁੱਕ ਗਿਆ, ਭਰਮ ਵਿੱਚੋਂ ਭਟਕਣਾ 'ਚੋਂ ਵੀ ਨਿਕਲ ਗਏ, ਔਰ ਭਾਉ ਡਰ ਵੀ ਅੰਦਰੋਂ ਦੀ ਖਤਮ ਹੋ ਗਏ। ਕੋਈ ਅੰਦਰ ਡਰ ਨਹੀਂ, ਹੁਣ ਨਿਰਭਉ ਅਤੇ ਨਿਰਵੈਰ ਹੋ ਗਏ। ਇਸ ਲਈ ਮਹਾਰਾਜ ਨੇ ਕਿਹਾ ਨਾ, ਜਦੋਂ ਗੁਰੂ ਸਾਹਿਬ ਕੋਲ ਆਏ ਤੇ ਸਤਿਗੁਰੂ ਜੀ ਕਹਿੰਦੇ, ਤਜੋ ਸਿਆਨਪ ਸੁਰ ਜਨਹੁ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਇੱਥੇ ਵੀ ਮਹਾਰਾਜ ਕਹਿੰਦੇ ਨੇ ਦੁੱਖ ਭਰਮ ਭਉ ਭਾਗਾ। ਇੱਕ ਤੇ ਆਸ ਰੱਖ ਕੇ ਚੱਲਣਾ, ਇੱਕ ਦੇ ਨਾਮ ਦੀ ਕਮਾਈ ਕਰਨਾ, ਤੁਹਾਡੀ ਜ਼ਿੰਦਗੀ ਵਿੱਚੋਂ ਭਰਮ ਦੁੱਖ ਭਉ ਮਿਟ ਜਾਏਗਾ। ਪਰ ਕਿਹਨਾਂ ਦੇ ਮਿਟਿਆ? ਹਰ ਹਰ ਨਾਮ ਜਿੰਨੀ ਆਰਾਧਿਆ, ਜਿਨ੍ਹਾਂ ਨੇ ਆਰਾਧਨਾ ਕੀਤੀ ਸੱਚੇ ਨਾਮ ਦੀ, ਉਹਨਾਂ ਦੀ ਜ਼ਿੰਦਗੀ 'ਚੋਂ ਦੁੱਖ ਜਿਹੜਾ ਵੱਖ ਵੱਖ ਜੂਨਾਂ ਵਿੱਚ ਭਟਕਣ ਦਾ ਦੁੱਖ ਸੀ ਉਹ ਮੁੱਕ ਗਿਆ, ਵਹਿਮਾਂ ਭਰਮਾਂ ਵਿੱਚੋਂ ਦੀ ਬਚਾਅ ਹੋ ਗਿਆ, ਅੰਦਰ ਕਈ ਪ੍ਰਕਾਰ ਦੇ ਜਿਹੜੇ ਡਰ ਸੀ ਉਹ ਵੀ ਅੰਦਰੋਂ ਖਤਮ ਹੋ ਗਏ। ਜਿਨ੍ਹਾਂ ਨੇ ਸਤਿਗੁਰੂ ਕੋਲੋਂ ਨਾਮ ਦੀ ਬਖਸ਼ਿਸ਼ ਲੈ ਕੇ ਉਹਦੀ

ਭਾਏ ਮਿਲੇ ਵੱਡ ਭਾਗੀ ਜਿਨ ਗੁਰ ਚਰਨੀ ਮਨ ਲਾਗਾ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡਾ ਮਨ ਲੱਗਣਾ ਚਾਹੀਦਾ। ਅਸੀਂ ਤਨ ਕਰਕੇ ਲੱਗੇ ਹੋਏ ਹਾਂ ਪਰ ਮਨ ਨਹੀਂ ਲੱਗ ਰਿਹਾ। ਜਿਨ੍ਹਾਂ ਦਾ ਮਨ ਲੱਗ ਗਿਆ ਮੁਬਾਰਕ ਹੈ। ਅਸੀਂ ਸੀਸ ਬਾਹਰੋਂ ਨਿਵਾਉਣ ਲੱਗੇ ਹਾਂ ਪਰ ਜਿਨ੍ਹਾਂ ਨੇ ਮਨ ਭੇਟ ਕਰ ਦਿੱਤਾ ਮੁਬਾਰਕ ਹੈ। ਤੁਹਾਡੇ 'ਚ ਜਿਹੜੇ ਮਨ ਕਰਕੇ ਜੁੜੇ ਹੋਏ ਨੇ ਮੁਬਾਰਕ ਹੈ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜ ਲਿਆ ਉਹ ਸੇਵਕ ਬਣ ਗਏ, ਉਹ ਭਾਏ ਪ੍ਰੇਮ ਵਾਲੇ ਸੇਵਕ ਬਣ ਗਏ। ਉਹ ਪ੍ਰੇਮ ਵਿੱਚ ਭਿੱਜ ਕੇ ਸੇਵਾ ਕਰਦੇ ਆ ਅਤੇ ਜਿਹੜੇ ਪ੍ਰੇਮ ਵਿੱਚ ਭਿੱਜ ਕੇ ਸੇਵਾ ਕਰਦੇ ਆ ਵੱਡ ਭਾਗੀ ਉਹ ਵੱਡੇ ਭਾਗਾਂ ਵਾਲੇ ਨੇ, ਉਹਨਾਂ ਦੇ ਭਾਗ ਚੰਗੇ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਆਪਣਾ

ਦਾਸ ਮਹਾਰਾਜ ਜੀ ਕਹਿੰਦੇ ਹਰ ਆਪ ਮਿਲਾਏ, ਇਹ ਤੇ ਉਹ ਆਪ ਹੀ ਮਿਲਾਉਣ ਵਾਲਾ ਹੈ, ਆਪ ਹੀ ਮਿਲਾਉਣ ਵਾਲਾ। ਮਿਲ ਸਤਿਗੁਰ ਪੁਰਖ ਸੁਖ ਹੋਈ, ਤੇ ਸਤਿਗੁਰੂ ਨਾਲ ਮਿਲਾਉਣ ਵਾਲਾ ਵੀ ਉਹ ਆਪ, ਤੇ ਸਤਿਗੁਰੂ ਦੇ ਰਾਹੀਂ ਆਪਣਾ ਮੇਲ ਕਰਾਉਣ ਵਾਲਾ ਵੀ ਉਹ ਆਪ ਹੈ। ਤੇ ਜਿਹਨੇ ਸਤਿਗੁਰੂ ਨੂੰ ਮਿਲਿਆ ਉਹਨੂੰ ਪਰਮ ਪੁਰਖ ਨੂੰ ਮਿਲ ਕੇ ਉੱਤਮ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਉੱਥੇ ਮੈਂ ਨਹੀਂ ਆ ਜਾਂਦੀ। ਫਿਰ ਕਬੀਰ ਸਾਹਿਬ ਜੀ ਨੂੰ ਵੱਡਾ ਕਬੀਰ ਮਿਲ ਗਿਆ, ਪਰਮਾਤਮਾ ਨੂੰ ਵੀ ਕਬੀਰ ਆਖਿਆ, ਕਬੀਰ ਮਤਲਬ ਵੱਡਾ। ਅਤੇ ਕਬੀਰ ਸਾਹਿਬ ਜੀ ਕਹਿੰਦੇ ਆ ਮੈਂ ਕੁਛ ਨਹੀਂ ਕੀਤਾ, ਜੋ ਕੀਤਾ ਉਸ ਪਰਮੇਸ਼ਵਰ ਨੇ ਕੀਤਾ, ਮੈਂ ਕੀ ਕਰਨ ਜੋਗਾ। ਇਹ ਮਿਲਾਪ ਉਹਨੇ ਆਪ ਹੀ ਕਰਵਾਇਆ, ਕਿੱਦਾਂ ਕਰਵਾਇਆ ਮੈਂ ਨਹੀਂ ਦੱਸ ਸਕਦਾ, ਬਸ ਉਹਦੇ ਨਾਲ ਮੇਲ ਹੋ ਗਿਆ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਤੋ ਜਿਹੜਾ ਸੇਵਕ ਭਾਏ ਭਾਵਨਾ ਵਿੱਚ ਭਿੱਜ ਕੇ ਸੇਵਾ ਕਰਦਾ ਭਾਗਾਂ ਵਾਲਾ, ਗੁਰੂ ਮਹਾਰਾਜ ਦੇ ਚਰਨਾਂ 'ਚ ਮਨ ਜੋੜਨ ਵਾਲਾ, ਉਹ ਕਹਿੰਦੇ ਨੇ ਵੀ ਉਹ ਆਪ ਹੀ ਮਿਲਾਉਣ ਵਾਲਾ ਹੈ, ਆਪ ਹੀ ਸਤਿਗੁਰੂ ਜੀ ਨੂੰ ਮਿਲਾ ਕੇ ਉੱਤਮ ਸੁੱਖ ਪਰਮ ਸੁੱਖ

ਅਸੀਂ ਕਿਉਂ ਗੁਰੂ ਤੋਂ ਸਤਿਗੁਰੂ ਜੀ ਤੋਂ ਵਾਰੇ ਜਾਣਾ? ਕਿਉਂਕਿ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ। ਮੇਰੀ ਜ਼ਿੰਦਗੀ 'ਚ ਗੁਰੂ ਸਤਿਗੁਰੂ ਜੀ ਤੋਂ ਬਗੈਰ ਹੋਰ ਕੋਈ ਨਹੀਂ ਹੈ ਜਿਹੜਾ ਗੁਰੂ ਦੀ ਬਰਾਬਰੀ ਕਰ ਸਕੇ, ਜਿਹੜਾ ਗੁਰੂ ਵਰਗਾ ਹੋ ਸਕੇ। ਇਸ ਲਈ ਬਲਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ ਜਿਨ ਮਾਣਸ

0: ਦੇਵਤੇ ਕੀਏ ਕਰਤ ਨ ਲਾਗੀ ਵਾਰ। ਅਸੀਂ ਮਨ ਔਰ ਤਨ ਕਰਕੇ ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ ਹੋਈਏ, ਇੱਥੇ ਤੱਕ ਸਾਡਾ ਪ੍ਰੇਮ ਹੋ ਜਾਏ ਕਿ ਸਤਿਗੁਰੂ ਜੀ ਮੈਂ ਆਪਣਾ ਤਨ ਅਤੇ ਮਨ ਤੁਹਾਨੂੰ ਸਮਰਪਿਤ ਕਰਦਿਆਂ, ਇਹ ਪ੍ਰੇਮ ਦੀ ਭਾਵਨਾ ਹੈ ਕਿ ਮੈਂ ਆਪਣਾ ਤਨ ਮਨ ਕੱਟ ਕੇ ਤੁਹਾਡੇ ਚਰਨਾਂ 'ਚ ਰੱਖਦਿਆਂ ਤਾਂ ਕਿ ਮੇਰਾ ਇਹ ਜੀਵਨ ਸਫਲਾ ਹੋ ਸਕੇ। ਨਾਨਕ ਸਤਿਗੁਰੂ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਤੋ ਸਤਿਗੁਰੂ ਜੀ ਪ੍ਰੇਮ ਵਿੱਚ ਸਾਨੂੰ ਬਾਣੀ ਅਤੇ ਬਾਣੀ ਰੰਗ ਵਿੱਚ ਰੰਗਦੇ ਨੇ, ਫਿਰ ਰੰਗ ਜਾਈਏ, ਬਾਣੀ ਦੇ ਰੰਗ ਵਿੱਚ ਵੀ ਰੰਗ ਜਾਓ ਅਤੇ ਬਾਣੀ ਦੇ ਰੰਗ ਵਿੱਚ ਵੀ। ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਨਾਮ ਬਾਣੀ ਦੇ ਰੰਗ ਦੇ ਵਿੱਚ ਰੰਗਣ, ਆਪ ਜੁੜੋ ਹੋਰਾਂ ਨੂੰ ਵੀ ਜੋੜੋ ਤਾਂ ਕਿ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ ਲਈਏ ਜੀ।
1: ਕਹੋ ਨਾਨਕ ਹਰ ਆਪ ਮਿਲਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੁ ਆਇਓ ਸਿਆ ਜਿਨ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਉਗਰੇ ਬੇਟੋ ਇਸ ਨੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸੌ ਤਿਤ ਕਰ ਸੁਪਾਗੈ ਕਰ ਸੁਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਨਾਦਿਨ ਪ੍ਰਦਾਨ।

ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰਾ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾ।

ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਮਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਨ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਰੋਗੀ ਕਾ ਪ੍ਰਭ ਖੰਡੋ ਰੋਗ,

दर्शन परसे गुरु के जन्म मरण दुख जाए।

ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਕੀ ਕੱਟੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਏ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ

ਅਕਲ ਚੁੱਕ ਮਾਫ ਕਰਨੀ ਆਪ ਜੀ ਆਂਦ ਦਰਤ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਪੁਰਾ ਪਵਿੱਤਰ ਕੜਾ ਪੁਰਸ਼ਾ ਜੀ ਦੇਖ ਸਜ ਕੇ ਹਾਜ਼ਰ ਹੈ ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ।

ਕਪਲ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਦੋਹਰਾ ਆ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲਗਾਈ, ਫਲੈ ਸਭ ਕਿਛ ਪਾਏ। ਫਰੀਦਾ ਜੋ ਤੈ ਮਾਰਨ ਮੁਕੀਆਂ,

ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੀਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ

अगण सागर ते काढ़िया प्रभ जलन बुझाई।

सुख का थान पाया, काटी सिलक भ्रम मोकी अपने प्रभ पाया।

इति छुटे वाहिगुरु जी का खालसा वाहिगुरु जी की फतेह।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣੇ ਔਖਾ ਸੱਚਾ ਨਾਉਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੈ ਖਾਏ ਚਲਿਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨੋ ਦੇਨੋ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਪਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜੈਨੋ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜੈਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਾ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੇ ਉਪਾਏ ਤਾ ਕਰ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਮ ਪਿਤਾ ਲੋਕ ਸੁਤ ਬੈਂਤਾ ਕੋਏ ਨਾ ਕਿਸ ਕੀ ਧਰਿਆ
सिर से रिजक समाहे ठाकुर काहे मन पौ करया उड़े उड़ आभै सकोंसा तिस पाछे बचरे छरया तिन कमण खलावै कमण चुगावै मन में सिमरन करया सब निदान दस अष्ट सदान ठाकुर कर तल तरिया जन नानक बल बल सद बल जाइए तेरा अंत ना पारा वरिया सब निदान दस अष्ट सदान ठाकुर कर तल तरिया जन नानक बल बल सद बल जाइए तेरा अंत ना पारा वरिया राग आसा महला चौथा सो पुरख एक ओंकार सदगुर प्रसाद सो पुरख निरंजन हर पुरख निरंजन हर गमा गमा पारा सब ते आवहे सब ते आवहे तुद जी हर सच्चे सृजनहारा सब जी तुम्हारे जी तू जिया का दातारा हर दया हो संतो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट यंत्र सर्व निरंतर जी हर एक को पुरख समाणा एक दाते एक पेखारी जी सब तेरे चोज बडाणा तू आपे दाता आपे भुगता जी हां तुद बिन अमर ना जाना तू बार बरम बेअंत जी तेरे क्या गुण आख बखाणा जो सेव है तुद जी जन नानक तिन कुरबाणा हर ते आवहे तुद जी से जन जुग मैं सुखवासी से मुक्त पाए जिन हर त्याया जी तिन टूटी जमकी फांसी जिन निरभौ जिन हर निरभौ त्याया जी तिनका पहो सब गवासी जिन सेवया मेरा हर जी ते हर हर रूप समासी से तन जिन हर त्याया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर अनेक अनेक अनंता तेरी अनेक करें हर पूजा जी तप तापहें जपहें बयंता तेरे अनेक पढ़ें बहु सिमर शास्त्र जी कर किरया खटकर्म करंता से भगत भले जन नानक जी जो पावें मेरे हर भगवंता तू आद पुरख अपरंपर करता जी तुद जेवड़ अवर ना कोई तू जुग जुग एको सदा सदा तू एको जी तू नहचल करता सोई तुद आपे पावै सोई वरतै जी तू आपे करहें सो होई तुद आपे सृष्ट सब उपाई जी तुद आपे सिरज सब गोई जन नानक गुण गावै करते के जी जो सबसे का जानोई
ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝੀ ਮਾਹੇ ਤੁਝ ਮਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇ ਜਿਸਨੋ ਤੂੰ ਜਾਣ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਵੇਂ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜ ਭਾਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗਨ ਹੀ ਚਾਲੇ ਹਮ ਦੇਖਾ ਤਹੇ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜੈਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਰਾ ਸਾਧ ਸੰਗਤ ਭਾਜੇ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾ ਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਵਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਇੱਕ ਓਅੰਕਾਰ

सगरी श्रेष्ठ दखाए अचंप अजुगस्रूप स्यंप अब रक्षा मेरी तुम करो सिखियोवार असिख संघरो दुष्ट जिते उठवत उत्पाता सकल मलेच करो रण गाता जे आस्तु जे तव शरणी परे तिनके दुष्ट दुख तहवाए मरे पुरख जमन पग परे तिहारे तिनके तुम संकट सवटारे जो कल को एक बार ते है ताकि काल निकट नह अह रक्षा हुए ताही सब कला दुष्ट अरिष्ट टरे तत्कला कृपा दृष्ट तन जाहे न हरे ओ ताकि ताप तनक मय हरे हो रिद्ध सिद्ध कर्म सब होई दुष्ट शहा शवाय सके ना कोई एक बार जिन तुम्हें संभारा कल फंसते ताहे उबारा जिन नर नाम तिहारो कहा धारे दि दुष्ट दोख तेरा खड़ग के तुम्हें शरण तिहारी आप हाथ दे ले हो ओबारी सर्वठोर मोहो हो सहाई दुष्ट दोख ते ले हो बचाई खड़ग के तुम्हें शरण तिहारी आप हाथ दे ले हो ओबारी सर्वठोर मोहो हो सहाई दुष्ट दोख ते ले हो बचाई सवैया माए गहे जब ते तुमरे तब ते को आंख तरे नहीं आन्यो राम रहीम प्राण कुरान अनेक कहे मत एक ना मान्यो सिमृत शास्त्र वेद सभाए बहुपेद कहे हम एक ना जान्यो सिरियस पान कृपा तुम भी कर मैं ना कहो सब तो हे बखान्यो दोहरा सगल द्वार को छाड़ के गए हो तुहारो द्वार गहे की लाज अस गोविंदास तोहा सगल द्वार कौ छाड़ के गए हो तुहारो द्वार गहे की लाज अस गोविंदास तोहा रामकली महला तीजा अनंत एक ओंकार सतगुर प्रसाद आनंद पाया मेरी माए सतगुरु मैं पाया सतगुरता पाया सह सेती मन वजियां वाधाइया राग रतन परवार परियां शब्द गावन आईया शब्दो तंगावो हरी केरा मन जिनी वसाया कहे नानक आनंद होआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओहो करे तेरा
ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰਾ ਸਭ ਕਿਛੇ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜੈਨਾ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜੈਨਾ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਰੋ ਪਿਆਰੋ ਸੱਚਾ ਰਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀ ਕਹਿਤੇ ਪਵਿੱਤ ਸਤਿਗੁਰ ਰਹਾ ਭਰਹੁਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਣ ਤੇ ਪੁਨੀ ਕਹਿਤੇ ਪਵਿੱਤ ਸਤਿਗੁਰ ਰਹਾ ਭਰਹੁਰੇ।

ਮੁੰਦਾਵਣੀ ਮਹੱਲਾ ਪੰਜਵਾਂ। ਥਲ ਵਿੱਚ ਤਿੰਨ ਵਸਤੂ ਪਈਓ, ਸਤਿ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਏ ਹੋ, ਜਿਸ ਕਾ ਸਬਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀਂ,

ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ

ਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿ ਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਗਾਂ ਤੋ ਸਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪੱਤਰ ਹੈ। ਸੁਨ ਸਾਜਨ ਪ੍ਰੇਮ ਸੰਦੇਸਰਾ, ਅੱਖੀਂ ਤਾਰ ਲਗਨ ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸੁਬਨ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਨਾਨਕ ਸ਼ਰਨ ਤੁਹਾਰੀ ਆ ਪੇਕੋਂ ਸਦਾ ਹਜ਼ੂਰ। ਹੋਂ ਡੰਡੇਂਦੀ ਸੱਜਣਾ ਸੱਜਣ ਮੰਡੇ ਨਾ, ਜਨ ਨਾਨਕ ਅਲੱਖ ਨ ਲੱਖੀਐ ਗੁਰਮੁਖ ਦੇ ਦਿਖਾ। ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾਹੋ।

0: کی فتح.
1: وعلیکم السلام.

ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦਿ।

ਜੁਗੋ ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ ਬੜੀ ਅਪਾਰ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਨੇ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ ਜੋ ਲੜੀਵਾਰ ਗੁਰ ਇਤਿਹਾਸ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸ਼ਰਵਣ ਕਰਦੀਆਂ ਹੋ ਉਸ ਚੱਲ ਰਹੇ ਲੜੀਵਾਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਪਹਾੜੀ ਰਾਜੇ ਅਜੇ ਵੀ ਆਪਣਾ ਜ਼ੋਰ ਅਜ਼ਮਾ ਰਹੇ ਨੇ ਅਤੇ ਸਾਰੇ ਰਾਜਿਆਂ ਨੇ ਮਸ਼ਵਰਾ ਇਹ ਕੀਤਾ ਵੀ ਆਪਾਂ ਇਕੱਠੇ ਹੋ ਕੇ ਹੁਣ ਇੱਕੋ ਵਾਰ ਹੱਲਾ ਕਰਾਂਗੇ ਅਤੇ ਆਪਣੀ ਇਸ ਹੱਲੇ ਦੇ ਵਿੱਚ ਇਸ ਜੰਗ ਦੇ ਵਿੱਚ ਜਿੱਤ ਹੋਏਗੀ। ਫਿਰ ਰਾਜਾ ਭੀਮ ਚੰਦ ਕਿਰਪਾਲ ਚੰਦ ਕਟੋਚੀਆ ਗੋਪਾਲ ਗੁਲੇਰੀਆ ਇਹ ਸਾਰੇ ਰਾਜਿਆਂ ਨੇ ਨਾ ਆਪਣੇ ਆਪਣੇ ਹਥਿਆਰ ਸੰਭਾਲੇ। ਘਮੰਡ ਚੰਦ ਵੀ ਆ ਗਿਆ ਅਤੇ ਆਪਣੀ ਸੈਨਾ ਲੈ ਕੇ ਜੀ ਇਹਨਾਂ ਨੇ ਗੁਰੂ ਕਿਆਂ ਸਿੱਖਾਂ 'ਤੇ ਇੱਕ ਵਾਰੀ ਹਮਲਾ ਕੀਤਾ ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖਾਂ ਨੇ ਵੀ ਇਹਨਾਂ ਦਾ ਮੁਕਾਬਲਾ ਕੀਤਾ। ਘਮਸਾਨ ਦਾ ਯੁੱਧ ਹੋਇਆ। ਹੁਣ ਇਹਨਾਂ ਪਹਾੜੀ ਰਾਜਿਆਂ ਨੇ ਗੁਰੂ ਕੇ ਸਿੱਖਾਂ ਦੇ ਮੋਰਚਿਆਂ ਉੱਤੇ ਹਮਲੇ ਕਰਨੇ ਸ਼ੁਰੂ ਕੀਤੇ ਔਰ ਸਾਰੇ ਇਕੱਠੇ ਮਿਲ ਕੇ ਹਮਲਾ ਕਰਦੇ ਨੇ ਅਤੇ ਇਹੀ ਵਿਉਂਤ ਦੇ ਨਾਲ ਵੀ ਆਪਾਂ ਇਹਨਾਂ ਨੂੰ ਮੋਰਚਿਆਂ 'ਚੋਂ ਬਾਹਰ ਕੱਢਣਾ। ਗਿਣਤੀ ਵਿੱਚ ਥੋੜ੍ਹੇ ਨੇ ਆਪਣਾ ਮੁਕਾਬਲਾ ਨਹੀਂ ਕਰ ਸਕਦੇ। ਉਸੇ ਵਿਉਂਤ ਦੇ ਨਾਲ ਜੀ ਇਹ ਸਾਰੇ ਰਾਜਿਆਂ ਨੇ ਆਪਣੇ ਆਪਣੇ ਹਥਿਆਰ ਸੰਭਾਲ ਕੇ ਗੁਰੂ ਕਿਆਂ ਸਿੱਖਾਂ ਦੇ ਨਾਲ ਮੁਕਾਬਲਾ ਕਰਨਾ ਸ਼ੁਰੂ ਕੀਤਾ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਭਾਈ ਉਦੈ ਸਿੰਘ ਹੁਣਾਂ ਨੂੰ ਭਾਈ ਆਲਮ ਸਿੰਘ ਹੁਣਾਂ ਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਕਿਵੇਂ ਹੁਣ ਇੱਥੇ ਪਹਾੜੀ ਰਾਜਿਆਂ ਦੇ ਨਾਲ ਗੁਰੂ ਕੇ ਸਿੱਖ ਮੁਕਾਬਲਾ ਕਰਦੇ ਨੇ ਔਰ ਕਿਹੜਾ ਕਿਹੜਾ ਪਹਾੜੀ ਰਾਜਾ ਜਿਹੜਾ ਅੱਗੇ ਹੋ ਕੇ ਆਪ ਆਪਣੇ ਕਾਲ ਨੂੰ ਆਵਾਜ਼ਾਂ ਮਾਰਦਾ ਹੈ ਔਰ ਕਿਹੜੇ ਕਿਹੜੇ ਗੁਰੂ ਕੇ ਸਿੱਖ ਨੇ ਜਿਹੜੇ ਜੰਗ ਦੇ ਮੈਦਾਨ ਅੰਦਰ ਜੂਝਦੇ ਨੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ
ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਆਹਮੋ ਸਾਹਮਣੀਆਂ ਹੁਣ ਬੰਦੂਕਾਂ ਚੱਲਦੀਆਂ ਨੇ, ਤੀਰ ਚਲਾਉਣ ਵਾਲੇ ਤੀਰ ਚਲਾ ਰਹੇ ਨੇ, ਬੰਦੂਕਾਂ ਚਲਾਉਣ ਵਾਲੇ ਨਿਸ਼ਾਨੇ ਵਿੰਨ ਵਿੰਨ ਕੇ ਅਤੇ ਬੰਦੂਕਾਂ ਚਲਾ ਰਹੇ, ਆਹਮੋ ਸਾਹਮਣੀਆਂ ਸਨਮੁੱਖ ਹੋ ਕੇ, ਇੱਧਰੋਂ ਗੁਰੂ ਕੇ ਸਿੱਖ ਵੀ ਚੱਲ ਰਹੀਆਂ ਚਲਾ ਰਹੇ ਬੰਦੂਕਾਂ, ਅਤੇ ਉੱਧਰੋਂ ਪਹਾੜੀ ਸੈਨਾ ਜਿਹੜੀ ਉਹ ਵੀ। ਬਸ ਇਹ ਹੈ ਵੀ ਜਿਹੜੇ ਪਾਸੇ ਨੂੰ ਕਿਸੇ ਵੀ ਕੋਨੇ ਵੱਲ ਨੂੰ ਬੰਦੂਕ ਚਲਾ ਦਿਓ, ਕਹਿੰਦੇ ਜਿਹੜਾ ਵੀ ਉਹਦੇ ਅੱਗੇ ਆ ਜਾਂਦਾ ਕੋਈ ਨਾ ਕੋਈ ਤਾਂ ਮਾਰਿਆ ਹੀ ਜਾਂਦਾ। ਮਤਲਬ ਜਿਹੜੀ ਵੀ ਗੋਲੀ ਬੰਦੂਕ ਦੇ ਵਿੱਚੋਂ ਨਿਕਲਦੀ ਹੈ ਉਹ ਨਿਕਲੀ ਹੋਈ ਗੋਲੀ ਵਿਅਰਥ ਨਹੀਂ ਜਾਂਦੀ, ਉਹ ਨਿਕਲੀ ਹੋਈ ਗੋਲੀ ਖਾਲੀ ਨਹੀਂ ਜਾਂਦੀ। ਜਾਂ ਤਾਂ ਉਹ ਗੋਲੀ ਕਿਸੇ ਸੂਰਮੇ ਦੇ ਵੱਜਦੀ ਹੈ, ਅਤੇ ਜਾਂ ਫਿਰ ਉਹ ਗੋਲੀ ਜਿਹੜੀ ਜਿਹੜੇ ਉੱਥੇ ਸੂਰਮੇ ਘੋੜਿਆਂ ਉੱਤੇ ਅਸਵਾਰ ਨੇ ਉਹਨਾਂ ਘੋੜਿਆਂ ਦੇ ਵੱਜਦੀ ਹੈ। ਮਤਲਬ ਕੋਈ ਵੀ ਕਿਸੇ ਪਾਸੇ, ਕਵੀ ਜੀ ਨੇ ਬਾਕਾਇਦਾ ਜ਼ਿਕਰ ਕੀਤਾ, ਕਹਿੰਦੇ ਤਫੰਗੇ ਚੱਲੀ ਆਵ ਤੇ ਸਾਮੂਹੀ ਸਮੂਹ, ਹੈ ਨਾ, ਸਾਹਮਣਿਓ ਤੋਂ ਹੁਣ ਬੰਦੂਕਾਂ ਚੱਲਦੀਆਂ ਆ ਰਹੀਆਂ ਔਰ ਬੜੀ ਵੇਗ ਦੇ ਨਾਲ, ਬੜੀ ਤੇਜ਼ੀ ਦੇ ਨਾਲ ਗੋਲੀਆਂ ਜਿਹੜੀਆਂ ਉਹ ਛੂਕਦੀਆਂ।

ਕੋਈ ਬੰਦੂਕ ਚਲਾਉਣ ਵਿੱਚ ਅਜਾਨ ਹੋਵੇ ਅਤੇ ਕੋਈ ਬੰਦੂਕ ਚਲਾਉਣ ਦੇ ਵਿੱਚ ਸੁਜਾਨ ਹੋਵੇ। ਅਜਾਨ ਔਰ ਸੁਜਾਨ, ਇੱਥੇ ਇਹ ਸ਼ਬਦ ਵਰਤਣ ਦਾ ਭਾਵ ਕਵੀ ਜੀ ਦਾ ਇਹ ਹੈ ਵੀ ਐਡਾ ਘਮਸਾਨ ਮੱਚਿਆ ਹੋਇਆ ਵੀ ਜਿਹੜਾ ਮਰਜ਼ੀ ਫੜ ਕੇ ਬੰਦੂਕ ਚਲਾ ਲਵੇ, ਜਿਹੜਾ ਮਰਜ਼ੀ ਕਿਸੇ ਨੂੰ ਚਲਾਉਣੀ ਆਉਂਦੀ ਹੈ ਅਤੇ ਭਾਵੇਂ ਨਹੀਂ, ਮਤਲਬ ਜੇ ਕਿਸੇ ਨੂੰ ਬੰਦੂਕ ਚਲਾਉਣੀ ਨਹੀਂ ਵੀ ਆਉਂਦੀ ਨਾ, ਜੇ ਉਹ ਵੀ ਬੰਦੂਕ ਚਲਾ ਲੈਂਦਾ ਨਾ, ਉਹਦੇ ਵਿੱਚੋਂ ਨਿਕਲੀ ਹੋਈ ਗੋਲੀ ਵੀ ਲੱਗੀ ਏਕ ਚਾਹੇ ਹਤੇ ਪ੍ਰਾਣ ਤੋਂ, ਜਿਹਦੇ ਵੀ ਜਿਹੜਾ ਮਰਜ਼ੀ ਚਲਾ ਲਵੇ ਉਹ ਚੱਲੀ ਹੋਈ ਗੋਲੀ ਪ੍ਰਾਣ ਹਾਲ ਲੈਂਦੀ ਹੈ। ਹੁਣ ਗੋਲੀ ਨੇ ਤਾਂ ਜਾ ਕੇ ਵੱਜਣਾ ਹੀ ਹੈ ਜੀ, ਸੁਭਾਵਿਕ, ਜਦੋਂ ਬੰਦੂਕ ਚਲਾਵਾਂਗੇ ਬੰਦੂਕ ਵਿੱਚੋਂ ਗੋਲੀ ਨਿਕਲੀ ਹੈ, ਅਤੇ ਇਹ ਤਾਂ ਹੈ ਨਹੀਂ ਵੀ ਬੰਦੂਕ ਵੀ ਆਖੇਗੀ ਜਾਂ ਗੋਲੀ ਵੀ ਆਖੇਗੀ ਵੀ ਜੇ ਤਾਂ ਮੈਨੂੰ ਚਲਾਉਣ ਵਾਲਾ ਜਿਹਨੂੰ ਚਲਾਉਣ ਦਾ ਢੰਗ ਹੈ ਉਹ ਚਲਾਵੇ ਮੈਂ ਤਾਂ ਫੇਰ ਯੋਧੇ ਨੂੰ ਮਾਰੂੰਗਾ, ਅਤੇ ਜਿਹਨੂੰ ਚਲਾਉਣ ਦਾ ਢੰਗ ਨਹੀਂ ਜੇ ਉਹ ਚਲਾਵੇਗਾ ਤਾਂ ਫਿਰ ਮੈਂ ਯੋਧਾ ਨਹੀਂ ਮਾਰਨਾ। ਮਤਲਬ ਕਵੀ ਜੀ ਦੇ ਭਾਵ ਕਹਿਣ ਦਾ ਇਹੀ ਹੈ ਵੀ ਉੱਥੇ ਘਮਸਾਨ ਇੰਨਾ ਕੁ ਮੱਚਿਆ ਹੋਇਆ, ਇੰਨੀ ਕੁ ਜ਼ਿਆਦਾ ਉੱਥੇ ਹਫੜਾ ਦਫੜੀ ਪਈ ਹੋਈ ਹੈ, ਇੱਕ ਦੂਜੇ ਦੇ ਵੱਲ ਯੋਧੇ ਜਿਹੜੇ ਉਹ ਬੰਦੂਕਾਂ ਤਾਣ ਤਾਣ ਕੇ ਚਲਾ ਰਹੇ ਨੇ, ਜੇ ਕਿਸੇ ਦਾ ਨਿਸ਼ਾਨਾ ਠੀਕ ਹੈ ਤਾਂ ਵੀ, ਜੇ ਕਿਸੇ ਨੂੰ ਨਿਸ਼ਾਨਾ ਲਾਉਣ ਦਾ ਢੰਗ ਨਹੀਂ ਤਾਂ ਵੀ, ਜਿਹੜਾ ਵੀ ਬੰਦੂਕ ਚਲਾ ਲੈਂਦਾ ਉਹ ਚੱਲੀ ਹੋਈ ਬੰਦੂਕ ਕਿਸੇ ਨਾ ਕਿਸੇ ਦੇ ਪ੍ਰਾਣ

ਗੁਰੂ ਕਿਆ ਸਿੱਖਾਂ ਨੇ ਵੀ ਇੱਧਰੋਂ ਜੀ ਪਹਾੜੀ ਸੈਨਾ ਦਾ ਮੁਕਾਬਲਾ ਕਰਨ ਲੱਗਿਆਂ ਕੋਈ ਢਿੱਲ ਨਹੀਂ ਛੱਡੀ। ਇਹਨਾਂ ਵੀ ਬੜੀ ਦ੍ਰਿੜਤਾ ਦੇ ਨਾਲ, ਬੜੀ ਸੂਰਵੀਰਤਾ ਦੇ ਨਾਲ ਪਹਾੜੀ ਸੈਨਾ ਨੂੰ ਰੋਕਿਆ, ਪਹਾੜੀ ਰਾਜਿਆਂ ਨੂੰ ਰੋਕਿਆ। ਹਲਾਹਾਲ ਮਤਲਬ ਉੱਥੇ ਯੋਧੇ ਜਿਹੜੇ ਨੇ ਉਹ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦਿਆਂ ਹੋਇਆਂ ਅੱਗੇ ਵੱਲ ਨੂੰ ਵੱਧਦੇ ਨੇ, ਅਤੇ ਇੰਨੇ ਕੁ ਜ਼ਿਆਦਾ ਇਹ ਬਲ ਦੇ ਨਾਲ ਅੱਗੇ ਵਧੇ, ਹੱਲਾ ਘਾਲਿਆ ਇਹਨਾਂ ਪਹਾੜੀ ਸੈਨਾ ਦੇ ਉੱਤੇ। ਮਾਨੋ ਵੀ ਪਹਾੜਾਂ ਦੇ ਉੱਤੇ ਜਿਵੇਂ ਕਾਲੀਆਂ ਘਟਾਵਾਂ ਚੜ੍ਹ ਕੇ ਆ ਜਾਂਦੀਆਂ ਨਾ, ਉੱਦਾਂ ਗੁਰੂ ਕਹਿ ਸਿੱਖ ਜਿਹੜੇ ਇਹਨਾਂ ਦਾ ਹਮਲਾ ਪਹਾੜੀ ਸੈਨਾ ਉੱਤੇ ਚੜੀਆਂ ਹੋਈਆਂ ਕਾਲੀਆਂ ਘਟਾਵਾਂ ਵਰਗਾ ਸੀ, ਜਿਨ੍ਹਾਂ ਨੇ ਉੱਥੇ ਇਹਨਾਂ ਸੈਨਾ ਨੂੰ, ਪਹਾੜੀ ਸੈਨਾ ਨੂੰ ਬਹੁਤ ਜ਼ਿਆਦਾ ਘਮਸਾਣ ਦੇ ਜੰਗ ਵਿੱਚ ਔਰ ਬੜੀ ਜ਼ਿਆਦਾ ਦ੍ਰਿੜਤਾ ਦੇ ਨਾਲ ਮੁਕਾਬਲਾ ਕਰਦੇ ਹਾਂ ਮੌਤ ਦੇ

0: ਦੀਆਂ ਨੇ ਅੱਗ ਉਗਲਦੀਆਂ ਨੇ ਬੰਦੂਕਾਂ, ਬੰਦੂਕਾਂ ਵਿੱਚੋਂ ਅੱਗ ਨਿਕਲਦੀ ਹੈ ਔਰ ਸਮੂਹ ਦੇ ਸਮੂਹ ਹੀ ਗੋਲੀਆਂ ਚੱਲਦੀਆਂ ਨੇ। ਮਤਲਬ ਬੜੀ ਤੇਜ਼ੀ ਦੇ ਨਾਲ ਯੋਧੇ ਬੰਦੂਕ 'ਚੋਂ ਗੋਲੀ ਚਲਾ ਕੇ ਉਸੇ ਵੇਲੇ ਬਾਰੂਦ ਫਿਰ ਕੱਸ ਲੈਂਦੇ ਨੇ, ਫਿਰ ਪਲੀਤਾ ਤਿਖਾ ਕੇ ਅਤੇ ਫਿਰ ਬੰਦੂਕ ਚਲਾ ਦਿੰਦੇ। ਮਤਲਬ ਬੜੀ ਤੇਜ਼ੀ ਦੇ ਨਾਲ ਯੋਧੇ ਜਿਹੜੇ ਉੱਥੇ ਸਮੂਹਾਂ ਦੇ ਸਮੂਹ ਰੂਪ ਵਿੱਚ ਗੋਲੀਆਂ ਚਲਾ ਰਹੇ ਹਨ।
1: ਉੱਥੇ ਤੁਮ ਤਾਰਾ ਚਮੰਗਾਰ ਹੋਈ, ਭਜੋ ਅੰਧ ਤੁਮ ਨੰਦਰੇ ਭਜ ਕੋਈ।
0: ਉੱਥੇ ਧੂਮ ਮੱਚ ਉੱਠੀ ਜੀ, ਬਹੁਤ ਜ਼ਿਆਦਾ ਉੱਥੇ ਧੂੰਆਂ ਹੋ ਗਿਆ, ਸਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ ਚਾਰੇ ਪਾਸੇ ਹੋਈ, ਚਾਰੇ ਪਾਸੇ ਸੈਨਾ ਵੀ ਹੈ, ਸੈਨਾ ਸਾਰੀ ਜਿਹੜੀ ਆਈ ਹੋਈ ਉਹ ਮੁਕਾਬਲਾ ਕਰਦਿਆਂ ਹੋਇਆਂ ਆਪਣੇ ਆਪਣੇ ਢੰਗ ਦੇ ਨਾਲ, ਕੋਈ ਕਿਸੇ ਤਰੀਕੇ ਸ਼ਸਤਰ ਹਥਿਆਰ ਚਲਾ ਰਿਹਾ, ਕੋਈ ਕਿਸੇ ਤਰੀਕੇ ਚਲਾ ਰਿਹਾ। ਕਵੀ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਬੰਦੂਕ ਵਿੱਚੋਂ ਗੋਲੀਆਂ ਚੱਲੀਆਂ ਤਾਂ ਬੜਾ ਧੂੰਆਂ ਹੋਇਆ ਉੱਥੇ, ਔਰ ਉਹ ਧੂੰਏ ਦੇ ਕਰਕੇ ਨਾ ਹਨੇਰਾ ਵੀ ਛਾ ਗਿਆ। ਉਸ ਹਨੇਰੇ ਦੇ ਵਿੱਚ ਹੁਣ ਖੜ੍ਹਾ ਵੀ ਉਹੀ ਜਿਹੜਾ ਵੱਡੇ ਜਿਗਰੇ ਵਾਲਾ ਸੀ, ਜਿਹੜਾ ਲੜਨ ਦਾ ਹੌਂਸਲਾ ਰੱਖਦਾ ਸੀ, ਉਸ ਪਸਰੇ ਹੋਏ ਹਨੇਰੇ ਵਿੱਚ ਕਈਆਂ ਦੇ ਪੈਰ ਨਿਕਲ ਗਏ। ਪੈਰ ਨਿਕਲ ਜਾਣ ਤੋਂ ਭਾਵ ਵੀ ਕਈਆਂ ਨੇ ਹਿਰਦਾ ਧੀਰਜ ਗਵਾ ਲਿਆ, ਕਈਆਂ ਨੇ ਆਪਣੀ ਜਾਨ ਨੂੰ ਪਿਆਰਿਆਂ ਕਰ ਲਿਆ, ਕਈਆਂ ਨੇ ਆਪਣੀ ਜਾਨ ਦੀ ਲਾਲਸਾ ਰੱਖਦਿਆਂ ਹੋਇਆਂ, ਜਿਉਣ ਦੀ ਲਾਲਸਾ ਰੱਖਦਿਆਂ ਹੋਇਆਂ ਉੱਥੋਂ ਭੱਜਣ ਦੀ ਵਿਉਂਤ ਬਣਾ ਲਈ ਵੀ ਅਸੀਂ ਇੱਥੋਂ ਭੱਜ ਜਾਣਾ ਹੀ, ਆਪਣੇ ਆਪ ਨੂੰ ਚੰਗਾ ਸਮਝਾਂਗੇ ਵੀ ਜੇ ਸਾਡੀ ਜਾਨ ਸਾਡੇ ਪ੍ਰਾਣ ਬਚ ਜਾਣ ਏਦੂ ਵੱਡਾ ਕੀ ਹੈ। ਉਸ ਪਸਰੇ ਹੋਏ ਧੂੰਏ ਦੇ ਵਿੱਚ, ਹਨੇਰੇ ਦੇ ਵਿੱਚ, ਉਸ ਹਨੇਰੇ ਦਾ ਫਾਇਦਾ ਚੁੱਕਦਿਆਂ ਹੋਇਆਂ ਕਈ ਪਹਾੜੀ ਸੈਨਾ ਵਿੱਚੋਂ ਸਿਪਾਹੀ ਆਪਣੀਆਂ ਜਾਨਾਂ

0: ਔਰ ਬਹੁਤ ਜ਼ਿਆਦਾ ਤੇਜ਼ ਹਨੇਰੀ ਝੱਖੜ ਜਿਵੇਂ ਚੱਲਦਾ ਨਾ, ਉੱਦਾਂ ਗੋਲੀਆਂ ਚੱਲੀਆਂ ਅਤੇ ਜਿਵੇਂ ਉਹ ਚੱਲਦਾ ਹੋਇਆ ਤੂਫਾਨ ਵੱਡੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੱਟ ਕੇ ਸੁੱਟ ਦਿੰਦਾ ਨਾ ਜ਼ਮੀਨ ਦੇ ਉੱਤੇ, ਇੱਦਾਂ ਹੀ ਗੁਰੂ ਕਿਆਂ ਸਿੱਖਾਂ ਨੇ ਗੋਲੀਆਂ ਦੀ ਹਨੇਰੀ ਚਲਾਈ, ਤੂਫਾਨ ਚਲਾਇਆ ਅਤੇ ਜਿਹੜਾ ਵੀ ਪਹਾੜੀ ਸਿਪਾਹੀ ਜਾਂ ਪਹਾੜੀ ਸੈਨਾ ਦੇ ਵਿੱਚੋਂ ਕੋਈ ਵੀ ਯੋਧਾ ਅੱਗੇ ਆਉਂਦਾ, ਕਵੀ ਜੀ ਨੇ ਉਸ ਯੋਧੇ ਲਈ ਫਿਰ ਅਲੰਕਾਰ ਇੱਕ ਰੁੱਖ ਦਾ ਵਰਤਿਆ। ਮਤਲਬ ਚੱਲੀਆਂ ਹੋਈਆਂ ਗੋਲੀਆਂ ਉਹ ਹਨੇਰੀ ਵਾਂਗੂ ਚੱਲਦੀਆਂ ਨੇ, ਤੂਫਾਨ ਵਾਂਗੂ ਚੱਲਦੀਆਂ ਨੇ, ਅਤੇ ਉਹ ਚੱਲੀਆਂ ਹੋਈਆਂ ਗੋਲੀਆਂ ਜਿਹੜੇ ਵੀ ਯੋਧੇ ਰੂਪੀ ਰੁੱਖ ਦੇ ਆ ਕੇ ਵੱਜਦੀ ਹੈ ਉਹਨੂੰ ਧਰਤੀ ਉੱਤੇ ਸੁੱਟ ਦਿੰਦੀ ਹੈ। ਇੱਦਾਂ ਕਹਿ ਲਓ ਭਾਵੇਂ ਗੁਰੂ ਕੇ ਸਿੱਖ ਨੇ ਅਤੇ ਭਾਵੇਂ ਪਹਾੜੀ ਸੈਨਾ ਹੈ, ਬੰਦੂਕਾਂ ਦੋਵਾਂ ਪਾਸਿਆਂ ਤੋਂ ਚੱਲ ਰਹੀਆਂ ਨੇ, ਚੱਲੀ ਹੋਈ ਗੋਲੀ ਜਿਹੜੀ ਉਹ ਜਿਹਦੇ ਵੱਜਦੀ ਆ ਉਸ ਯੋਧੇ ਰੂਪੀ ਰੁੱਖ ਨੂੰ ਉਹ ਧਰਤੀ ਉੱਤੇ ਸੁੱਟ ਦਿੰਦੀ ਹੈ।
1: ਔਰ
0: ਬੜੇ ਜ਼ਿਆਦਾ ਤੇਜ਼ੀ ਦੇ ਨਾਲ ਉਭੈ ਔਰ ਤੇ ਜਵਾਲ ਬੋਨਾ ਹਨ, ਜਵਾਲ ਬਮਣੀ ਜਿਹੜੀ ਉਹਨੂੰ ਉਭਰ ਉਭਰ ਕੇ ਗੁਰੂ ਕੇ ਸਿੱਖ ਜਿਹੜੇ ਉਹ ਚਲਾ ਰਹੇ, ਸਾਰੀ ਸੈਨਾ ਵੀ ਉਭਰ ਉਭਰ ਕੇ ਉਹਨਾਂ ਨੂੰ ਬੜੇ ਜ਼ੋਰ ਦੇ ਨਾਲ ਬੜੇ ਬਲ ਦੇ ਨਾਲ ਉਸ ਬੰਦੂਕਾਂ ਦੀਆਂ ਗੋਲੀਆਂ ਜਿਹੜੀਆਂ ਉਹਨਾਂ ਨੂੰ ਚਲਾਉਂਦੇ ਨੇ। ਔਰ ਸ਼ਤਾਬੀ, ਸ਼ਤਾਬੀ ਸ਼ਬਦ ਵਰਤਿਆ ਜਾਂਦਾ ਕਾਲੀ ਦੇ ਵਾਸਤੇ, ਬੜੀ ਤੇਜ਼ੀ ਦੇ ਨਾਲ ਫਿਰ ਬੰਦੂਕ ਦੀਆਂ ਗੋਲੀਆਂ ਜਿਹੜੀਆਂ ਉਹ ਕੱਸਦੇ ਨੇ, ਔਰ ਕੱਸਦਿਆਂ ਹੋਇਆਂ ਉਹਨਾਂ ਨੂੰ ਫਿਰ ਉਸੇ ਤਰ੍ਹਾਂ ਆਪਣੇ ਵੈਰੀ ਵੱਲ ਤੱਕਦਿਆਂ

ਜਾ ਕੇ ਉਹ ਅੰਗ ਦੇ ਉੱਤੇ ਗੋਲੀ ਵੱਜਦੀ ਹੈ, ਉਹਦੇ ਅੰਗ ਨੂੰ ਤੋੜ ਫੋੜ ਕੇ ਰੱਖ ਦਿੰਦੀ ਹੈ, ਭਾਵ ਅੰਗ ਭੰਗ ਕਰ ਦਿੰਦੀ ਹੈ। ਕਿਸੇ ਦੇ ਕਿਸੇ ਅੰਗ 'ਤੇ ਜਾ ਕੇ ਗੋਲੀ ਵੱਜਦੀ, ਕਿਸੇ ਦੇ ਕਿਸੇ, ਜਿਹਦੇ ਸਿਰ ਵਿੱਚ ਵੱਜਦੀ ਹੈ ਉਹ ਵੀ ਧਰਤੀ 'ਤੇ ਡਿੱਗਦਾ, ਜਿਹਦੇ ਛਾਤੀ ਵਿੱਚ ਵੱਜਦੀ ਹੈ ਉਹ ਵੀ ਧਰਤੀ 'ਤੇ ਡਿੱਗਦਾ, ਕਿਸੇ ਦੀ ਬਾਂਹ 'ਤੇ ਵੱਜਦੀ ਹੈ ਉਹਦੀ ਬਾਂਹ ਵਿੱਚੋਂ ਲਹੂ ਸਿੰਮਦਾ, ਕਿਸੇ ਦੀ ਲੱਤ ਜਿਹੜੀ ਉਹ ਭੰਗ ਹੋ ਜਾਂਦੀ ਹੈ ਜਦੋਂ ਬੰਦੂਕ ਦੀ ਗੋਲੀ ਵੱਜਦੀ ਹੈ। ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਉਹ ਚੱਲੀਆਂ ਹੋਈਆਂ ਗੋਲੀਆਂ ਜਦੋਂ ਆ ਕੇ ਅੰਗ ਦੇ ਉੱਤੇ ਵੱਜਦੀਆਂ, ਸਰੀਰ ਉੱਤੇ ਵੱਜਦੀਆਂ ਨੇ, ਜਿਹੜੇ ਯੋਧੇ ਦੇ ਵੱਜਦੀ ਹੈ ਉਹ ਧਰਤੀ ਉੱਤੇ ਡਿੱਗ ਪੈਂਦਾ ਹੈ, ਅਤੇ ਡਿੱਗਣ ਦੇ ਨਾਲ

ਵੀ ਮੋਰਚੇ ਗੁਰੂ ਕੇ ਸਿੱਖ ਲਾਈ ਬੈਠੇ ਸਨ ਅੱਗੇ, ਉਹਨਾਂ ਮੋਰਚਿਆਂ ਦੇ ਉੱਤੇ ਪਹਾੜੀ ਰਾਜਾ ਸੈਨਾ ਨੇ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕੇ ਹਮਲਾ ਕਰਨਾ ਸ਼ੁਰੂ ਕਰਤਾ। ਜਦੋਂ ਉਹਨਾਂ ਮੋਰਚਿਆਂ ਦੇ ਵੱਲੋਂ ਵੱਧਦੇ ਨੇ ਅੱਗੇ ਵੱਧ ਕੇ ਜਦੋਂ ਉੱਥੇ ਜੰਗ ਕਰਦੇ ਨੇ ਤਾਂ ਕਵੀ ਜੀ ਕਹਿੰਦੇ ਬੜਾ ਘਮਸਾਨ ਦਾ ਯੁੱਧ ਮੱਚਦਾ ਅਤੇ ਬੜਾ ਲੋਹਾ ਖੜਕਦਾ ਉੱਥੇ। ਉੱਥੇ ਬੰਦੂਕਾਂ ਵਿੱਚੋਂ ਗੋਲੀਆਂ ਵੀ ਚੱਲਦੀਆਂ, ਤੀਰ ਵੀ ਚੱਲਦੇ, ਉੱਥੇ ਨੇਜੇ ਵੀ ਚੱਲਦੇ, ਉੱਥੇ ਤਲਵਾਰਾਂ ਵੀ ਚੱਲਦੀਆਂ। ਉਸ ਥਾਂ ਦੇ ਉੱਤੇ ਬਹੁਤ ਲੋਹੇ ਨਾਲ ਲੋਹਾ ਜਿਹੜਾ ਉਹ

ਹੁਣ ਜਿਹੜਾ ਕਿਰਪਾਲ ਚੰਦ ਕਟੋਚੀ ਹੈ, ਇਹਨੇ ਆਪਣੇ ਨਾਲ ਸੈਨਾ ਲਈ ਹੋਈ ਹੈ, ਇਹ ਅੱਗੇ ਹੋ ਕੇ ਮੁਕਾਬਲਾ ਕਰ ਰਿਹਾ। ਜਦੋਂ ਇਹਨੇ ਗੁਰੂ ਕਿਆਂ ਸਿੱਖਾਂ ਦੇ ਮੋਰਚਿਆਂ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਨਾ ਜੀ, ਇਹ ਹੱਲਾ ਕਰਦਾ, ਇਹ ਆਪਣੀ ਸੈਨਾ ਨੂੰ ਨਾ ਹੁਣ ਨਾਲ ਨਾਲ ਹੱਲਾ ਸ਼ੇਰੀ ਦਿੰਦਾ, ਨਾਲੇ ਉਹਨਾਂ ਨੂੰ ਲਲਕਾਰਦਾ ਵੀ ਹੈ। ਉਹ ਕਹਿੰਦਾ ਥੋੜ੍ਹੇ ਹੀ ਰਹਿ ਗਏ ਨੇ, ਆਪਾਂ ਤਾਂ ਬੜਾ ਜ਼ਿਆਦਾ ਮੋਰਚਾ ਸੰਭਾਲ ਲਿਆ, ਆਪਾਂ ਤਾਂ ਬਹੁਤ ਜ਼ਿਆਦਾ ਜੰਗ ਦੇ ਵਿੱਚ ਆਪਣੀ ਮਜ਼ਬੂਤੀ ਬਣਾ ਲਈ ਹੈ, ਗੁਰੂ ਕੇ ਸਿੱਖ ਤਾਂ ਥੋੜ੍ਹੇ ਹੀ ਰਹਿ ਗਏ ਨੇ, ਇਹਨਾਂ ਨੂੰ ਮਾਰਨਾ ਹੁਣ ਕੋਈ ਮੁਸ਼ਕਲ ਨਹੀਂ ਹੈ, ਕਿਉਂਕਿ ਪਹਿਲਾਂ ਜਿਹੜੀ ਜੰਗ ਹੋਈ ਹੈ ਉਸ ਜੰਗ ਦੇ ਵਿੱਚ ਬੜੇ ਮਾਰੇ ਗਏ, ਆਪਾਂ ਬੜਿਆਂ ਨੂੰ ਉਸ ਜੰਗ ਦੇ ਉਦੋਂ ਵੀ ਜੰਗ ਦੇ ਵਿੱਚ ਪਹਿਲਾਂ ਕਈ ਦਿਨ ਪਹਿਲਾਂ ਆਪਾਂ ਬੜੇ ਯੋਧੇ ਮਾਰੇ ਨੇ, ਅਤੇ ਆਹ ਹੁਣ ਜਿਹੜੀ ਆਪਾਂ ਜੰਗ ਘਮਸਾਨ ਮਚਾ ਰਹੇ ਹਾਂ ਇਹਦੇ ਵਿੱਚ ਬਹੁਤੇ ਹੈ ਨਹੀਂ, ਆਪਾਂ ਤਾਂ ਛੇਤੀ ਹੀ ਇਹਨਾਂ ਨੂੰ ਮਾਰ ਲੈਣਾ, ਹੁਣ ਤੁਸੀਂ ਹੌਸਲਾ ਰੱਖੋ, ਡਰੋ ਨਾ, ਸਗੋਂ ਆਪਣੇ ਹਥਿਆਰ ਸੰਭਾਲ ਕੇ ਦ੍ਰਿੜਤਾ ਦੇ ਨਾਲ ਅੱਗੇ ਵੱਧ ਕੇ ਉਹਨਾਂ ਦੇ ਮੋਰਚਿਆਂ 'ਤੇ ਹਮਲਾ ਕਰਦਿਆਂ ਅਤੇ ਉਹਨਾਂ ਨੂੰ ਮੋਰਚਿਆਂ ਵਿੱਚੋਂ ਬਾਹਰ ਕੱਢੋ, ਉਹਨਾਂ ਨੂੰ ਮੋਰਚਿਆਂ 'ਚੋਂ ਬਾਹਰ ਕੱਢ ਕੇ ਅਤੇ ਉਹਨਾਂ ਨੂੰ ਮੌਤ

ਨਾਲੇ ਉਹਨਾਂ ਨੂੰ ਲਾਲਚ ਦਿੰਦਾ, ਕਹਿੰਦਾ ਅੱਗੇ ਹੋ ਕੇ ਲੜੋ, ਡਰਿਓ ਨਾ, ਆਪਾਂ ਛੇਤੀ ਜੰਗ ਜਿੱਤ ਲੈਣੀ ਹੈ, ਗਿਣਤੀ ਸਿੱਖਾਂ ਦੀ ਥੋੜ੍ਹੀ ਰਹਿ ਗਈ ਹੈ, ਆਪਾਂ ਇਹਨਾਂ ਨੂੰ ਛੇਤੀ ਮੁਕਾ ਦੇਣਾ, ਇਹਨਾਂ ਦੇ ਮੋਰਚਿਆਂ ਉੱਤੇ ਤੁਸੀਂ ਕਬਜ਼ਾ ਕਰ ਲਓ ਬਸ। ਜਦੋਂ ਇਹਨਾਂ ਦੇ ਮੋਰਚਿਆਂ 'ਤੇ ਕਬਜ਼ਾ ਕਰ ਲਓਗੇ, ਇਹਨਾਂ ਨੂੰ ਜਿੱਤ ਲਓਗੇ, ਤੁਸੀਂ ਅੱਗੇ ਹੋ ਕੇ ਲੜੋ, ਮੈਂ ਤੁਹਾਨੂੰ ਤੁਹਾਡੇ ਜਿੰਨਾ ਧਨ ਤੁਹਾਡੇ ਨਾਲ ਹੋਇਆ ਉਦੋਂ ਦੁੱਗਣਾ ਧਨ ਦਿਆਂਗਾ, ਉਦੋਂ ਵੱਧ ਤੁਹਾਨੂੰ ਇਨਾਮ ਵੀ ਬਖਸ਼ਾਂਗਾ, ਦੁੱਗਣਾ ਦਰਬ ਤੁਹਾਨੂੰ ਦਿਆਂਗਾ, ਬਸ ਤੁਸੀਂ ਯੋਧੇ ਆਪਣੀ ਸੂਰਮਤਾਈ ਦੇ ਉੱਤੇ ਦ੍ਰਿੜ ਹੋ ਕੇ ਅਤੇ ਇਹਨਾਂ ਦਾ

ਜਿਹੜਾ ਕਟੋਚੀ ਹੈ ਕਿਰਪਾਲ ਚੰਦ ਕਟੋਚੀ ਆ ਉਹ ਆਪਣੀ ਸੈਨਾ ਨੂੰ ਪ੍ਰੇਰ ਰਿਹਾ। ਇੱਧਰੋਂ ਘਮੰਡ ਚੰਦ ਕਹਿੰਦਾ ਵੀ ਪਰਵਾਹ ਨਾ ਕਰੋ, ਇਹ ਆਪਣੀ ਸੈਨਾ ਨੂੰ ਪ੍ਰੇਰਦਾ ਹੋਇਆ ਕਹਿੰਦਾ ਚੱਲੋ ਭਾਈ ਆਪਾਂ ਮੁਕਾਬਲਾ ਕਰਨਾ। ਆਪਣੀ ਸੈਨਾ ਨੂੰ ਪ੍ਰੇਰਦਿਆਂ ਹੋਇਆ ਇਹ ਆਪ ਹੀ ਅੱਗੇ ਮੋਰਚਾ ਸੰਭਾਲ ਲੈਂਦਾ, ਸਾਰਿਆਂ ਤੋਂ ਅੱਗੇ ਆਪ ਤੁਰ ਪੈਂਦਾ। ਇਹਨੂੰ ਇਹ ਸੀ ਵੀ ਮੈਂ ਤੀਰ ਅੰਦਾਜ਼ ਚੰਗਾ ਆ, ਮੇਰੇ ਵਰਗਾ ਤੀਰ ਕਿਹੜਾ ਕਹੇ ਚਲਾ ਲੈਣਾ। ਘਮੰਡ ਚੰਦ ਨੂੰ ਬਸ ਆਪਣੇ ਤੀਰ ਚਲਾਉਣ ਦਾ ਹੀ ਘਮੰਡ ਹੋਇਆ। ਇਹ ਜੀ ਅੱਗੇ ਵੱਧ ਗਿਆ, ਅੱਗੇ ਵੱਧਦਾ ਹੋਇਆ ਇਹਨੇ ਆਪ ਮੋਰਚਾ ਸੰਭਾਲ ਲਿਆ ਅਤੇ ਆਪਣੇ ਤਿੱਖੇ ਤਿੱਖੇ ਖੱਪਰੇ ਚੌੜੇ ਚੌੜੇ ਮੂੰਹ ਵਾਲੇ ਤੀਰ ਜਿਹੜੇ ਨਾ ਇਹ ਜੰਗ ਦੇ ਮੈਦਾਨ ਵਿੱਚ

0: ਤਾਨੇ
1: ਇਹ ਜੀ ਖਿੱਚ ਖਿੱਚ ਕੇ ਆਪਣੇ ਕਮਾਣ ਦੇ ਚਲੇ ਨੂੰ ਨਾ ਉਹਦੇ ਉੱਤੇ ਤੀਰ, ਕਮਾਣ ਇਹਦਾ ਬੜਾ ਭਾਰਾ ਕਠੋਰ ਮਜ਼ਬੂਤ ਹੈ, ਉਹਦੇ ਉੱਤੇ ਤੀਰ ਚੜ੍ਹਾ ਕੇ ਜਦੋਂ ਖਿੱਚ ਖਿੱਚ ਕੇ ਗੁਰੂ ਕਿਆ ਸਿੱਖਾਂ ਵੱਲ ਛੱਡਦਾ ਨਾ, ਅਤੇ ਕਹਿੰਦੇ ਵੀ ਇਹਨੇ ਨਾ ਆਪਣੇ ਬਲ ਦੇ ਨਾਲ ਬੜੇ ਤੀਰ ਚਲਾਏ ਅਤੇ ਗੁਰੂ ਕਿਆ ਸਿੱਖਾਂ ਵੱਲ ਛੱਡੇ, ਜਿਹਦੇ ਵੱਲ ਇਹ ਤੀਰ ਛੱਡਦਾ ਅਤੇ ਉਹਦੇ ਪ੍ਰਾਣ ਹਰ ਲੈਂਦਾ ਹੈ। ਜਿਹੜਾ ਵੀ ਅੱਗੇ ਆਉਂਦਾ ਇਸ ਘਮੰਡ ਚੰਦ ਦੇ ਚਲਾਏ ਹੋਏ ਤੀਰ ਅੱਗੇ, ਉਹ ਆਪਣੇ

ਵੇਖਿਆ ਭਾਈ ਆਲਮ ਸਿੰਘ ਨੇ, ਜਦੋਂ ਉਹਨੇ ਵੇਖਿਆ ਨਾ ਵੀ ਇਹਨੇ ਬੜਾ ਜ਼ੋਰ ਪਾਇਆ, ਇਹਨੇ ਬੜੇ ਗੁਰੂ ਕਿਆਂ ਸਿੱਖਾਂ ਵੱਲ ਤੀਰ ਚਲਾਏ, ਇਹਨੇ ਬੜੇ ਗੁਰੂ ਕਿਆਂ ਯੋਧਿਆਂ ਨੂੰ, ਗੁਰੂ ਕਿਆਂ ਸਿੱਖਾਂ ਦੇ ਪ੍ਰਾਣ ਇਹਨੇ ਹਰੇ ਨੇ, ਇਹਦੇ ਵੱਲ ਵੇਖ ਕੇ ਨਾ ਭਾਈ ਆਲਮ ਸਿੰਘ ਨੇ ਵੀ ਇਹ ਧਕੇਲੀ ਆਉਂਦਾ ਗੁਰੂ ਕਿਆਂ ਸਿੱਖਾਂ ਨੂੰ, ਵੀ ਇਹਨੇ ਕਿਸੇ ਦੇ ਵੱਲ ਵੀ ਤੀਰ ਚਲਾਇਆ ਅਤੇ ਇਹਦੇ ਚਲਾਏ ਹੋਏ ਤੀਰ ਨੇ ਪ੍ਰਾਣ ਬਖਸ਼ੇ ਨਹੀਂ, ਸਗੋਂ ਪ੍ਰਾਣ ਹਰੇ ਹੀ ਨੇ। ਇਹਨੂੰ ਵੇਖ ਕੇ ਜੀ ਅਤੇ ਨਾਲੇ ਉਹਨਾਂ ਮਨ ਵਿੱਚ ਵਿਚਾਰ ਕੀਤੀ ਵੀ ਇਹ ਨਹੀਂ ਹੁਣ ਕਿਸੇ ਦੇ ਰੋਕਿਆਂ ਰੋਕਦਾ। ਜਦੋਂ ਇਸ ਰੂਪ ਵਿੱਚ ਭਾਈ ਆਲਮ ਸਿੰਘ ਨੇ ਘਮੰਡ ਚੰਦ ਨੂੰ ਵੇਖਿਆ

ਇਹਨੇ ਬੜਾ ਜ਼ੋਰ ਪਾਇਆ ਗੁਰੂ ਕਿਆਂ ਸਿੱਖਾਂ ਦੇ ਮੋਰਚੇ 'ਤੇ, ਅਤੇ ਮੋਰਚੇ ਵਿੱਚੋਂ ਇਹਨੇ ਸਿੱਖਾਂ ਨੂੰ ਬਾਹਰ ਕੱਢ ਲਿਆ। ਔਰ ਜਿਹੜੇ ਬਾਹਰ ਕੱਢੇ ਨੇ ਇਹਨੇ, ਉਹਨਾਂ ਦੇ ਵਿੱਚੋਂ ਕਈ ਇਹਦਾ ਮੁਕਾਬਲਾ ਕਰਦਾਂ ਘਾਇਲ ਹੋ ਗਏ, ਕਈ ਇਹਦਾ ਮੁਕਾਬਲਾ ਕਰਦਿਆਂ ਆਪਣੇ ਪ੍ਰਾਣ ਗਵਾ ਗਏ, ਉਹਨਾਂ ਸ਼ਹੀਦੀ ਜੰਮ ਪੀ ਲਿਆ, ਅਤੇ ਕਈਆਂ ਨੇ ਕਿਲ੍ਹੇ ਦਾ ਓਟ, ਕਿਲ੍ਹੇ ਦਾ ਆਸਰਾ

ਆਲਮ ਸਿੰਘ ਨੂੰ ਵੇਖ ਕੇ ਨਾ ਸਹਾਰ ਨਾ ਸਕੇ ਵੀ ਇਸ ਤਰ੍ਹਾਂ ਇਹਨੂੰ ਜੰਗ ਦੇ ਮੈਦਾਨ ਵਿੱਚ ਪੈਰ ਜਮਾਉਣ ਨਹੀਂ ਦੇਣੇ। ਭਾਈ ਆਲਮ ਸਿੰਘ ਨੇ ਆਪਣੇ ਮਨ 'ਚ ਵਿਚਾਰ ਬਣਾ ਲਈ ਵੀ ਇਹਨੂੰ ਇੱਦਾਂ ਨਾ ਘਮੰਡ ਚੰਦ ਨੂੰ ਇਸ ਰਾਜੇ ਨੂੰ ਇੱਥੇ ਪੈਰ ਨਹੀਂ ਜਮਾਉਣ ਦੇਣੇ। ਅਤੇ ਇਹਨਾਂ ਨੇ ਜੀ ਆਪਣੀ ਬੰਦੂਕ ਸੰਭਾਲੀ, ਬੰਦੂਕ ਸੰਭਾਲ ਕੇ ਨਾ ਭਾਈ ਆਲਮ ਸਿੰਘ ਨੇ ਅਤੇ ਆਪਣੇ ਚੰਚਲ ਘੋੜੇ ਨੂੰ ਇਹਨਾਂ ਨੇ ਤੋਰ ਲਿਆ। ਹੁਣ ਚੰਚਲ ਘੋੜਾ ਤੋਰਿਆ ਇਹਨਾਂ ਨੇ, ਤੋਰ ਕੇ ਅਤੇ ਇਹ ਹੁਣ ਦਾਵ ਲੱਭਦੇ ਫਿਰਦੇ ਨੇ ਵੀ ਮੈਂ ਕਿਹੜਾ ਮੌਕਾ ਮਿਲੇ ਅਤੇ ਇਸ ਘਮੰਡ ਚੰਡ ਦੇ ਮੈਂ ਪ੍ਰਾਣ ਕੱਢਾਂ। ਇਹਨੇ ਬੜੇ ਗੁਰੂ ਕਹਿ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਵੀ ਇਹਦੇ ਪ੍ਰਾਣ ਹੁਣ ਕੱਢੀਏ ਪਹਿਲਾਂ। ਅਤੇ ਭਾਈ ਆਲਮ ਸਿੰਘ ਨੇ ਦਾਵ ਤੱਕ ਕੇ ਨਾ ਆਪਣਾ ਘੋੜਾ ਇਹਦੇ ਵੱਲ ਨੂੰ

ਭਾਈ ਆਲਮ ਸਿੰਘ ਨੇ ਜੀ ਆਪਣਾ ਘੋੜਾ ਫੇਰਿਆ, ਕਰਦਿਆਂ ਕਰਦਿਆਂ ਨਾ ਕਦੇ ਕਿਸੇ ਪਾਸੇ ਘੋੜਾ ਨੂੰ, ਕਦੇ ਕਿਸੇ ਪਾਸੇ ਘੋੜੇ ਨੂੰ, ਇਹਦੇ ਸਾਹਮਣੇ ਹੋ ਗਏ ਭਾਈ ਆਲਮ ਸਿੰਘ ਜੀ ਕਮੰਡ ਚੰਦ ਦੇ ਕੋਲੇ ਪਹੁੰਚ ਗਏ। ਔਰ ਉਹਦੇ ਕੋਲੇ ਪਹੁੰਚ ਕੇ ਇਹਨਾਂ ਨੇ ਬੰਦੂਕ ਚਲਾਉਣ ਤੋਂ ਪਹਿਲਾਂ, ਭਾਈ ਆਲਮ ਸਿੰਘ ਜੀ ਨੇ ਬੰਦੂਕ ਚਲਾਉਣ ਤੋਂ ਪਹਿਲਾਂ ਕਮੰਡ ਚੰਦ ਨੂੰ ਵੰਗਾਰਿਆ, ਲਲਕਾਰਿਆ, ਤੇ ਲਲਕਾਰਦਿਆਂ ਉਹਨੂੰ ਕਿਹਾ, ਕਹਿੰਦੇ ਤੂੰ ਬੜੇ ਗੁਰੂ ਕਿਆਂ ਸਿੱਖਾਂ ਵੱਲ ਤੀਰ ਚਲਾਏ ਤੇ ਬਹੁਤ ਗੁਰੂ ਕਿਆਂ ਸਿੱਖਾਂ ਦੇ ਤੂੰ ਪ੍ਰਾਣ ਹਰੇ ਨੇ, ਬੜੇ ਗੁਰੂ ਕਿਆਂ ਸਿੱਖਾਂ ਦੇ ਪ੍ਰਾਣ ਤੂੰ ਜੰਗ ਦੇ ਮੈਦਾਨ ਚ ਨਾਸ਼ ਕੀਤੇ ਨੇ। ਮੂਰਖਾ ਹੁਣ ਇੱਥੇ ਹੀ ਖੜੋ ਤੇ ਜਿਹੜਾ ਕਰਮ ਤੂੰ ਕੀਤਾ ਹੈ ਨਾ ਆਪਣੇ, ਉਸ ਕਰਮ ਦਾ ਹੁਣ ਫਲ ਵੀ ਸਾਡੇ ਕੋਲੋਂ ਲੈਂਦਾ।

ਆਲਮ ਸਿੰਘ ਨੇ ਇਹਨੂੰ ਲਲਕਾਰ ਕੇ ਆਖਿਆ ਵੀ ਇਹਦਾ ਫਲ ਤੇ ਲੈਂਦਾ ਜਾ, ਜਿਹੜਾ ਕਰਮ ਤੂੰ ਕਰ ਰਿਹਾ ਬੜੇ ਗੁਰੂ ਕਿਹਾ ਸਿੱਖਾਂ ਦੇ ਪ੍ਰਾਣ ਹਰੇ, ਇਹਦਾ ਫਲ ਲੈਂਦਾ ਜਾ। ਇੰਨੀ ਗੱਲ ਕਹਿ ਕੇ ਜੀ ਭਾਈ ਆਲਮ ਸਿੰਘ ਨੇ ਆਪਣੇ ਘੋੜੇ ਨੂੰ ਫਿਰ ਕੁਦਵਾਇਆ ਤੇ ਕਦਵਾਉਂਦਿਆਂ ਹੋਇਆਂ ਇਹਦੇ ਵੱਲ ਤੱਕ ਕੇ ਤੇ ਉਹਨਾਂ ਨੇ ਗੋਲੀ ਚਲਾਈ, ਬੰਦੂਕ ਚਲਾਈ। ਜਦੋਂ ਬੰਦੂਕ ਇਹਨਾਂ ਨੇ ਚਲਾਈ ਤੇ ਉਸ ਬੰਦੂਕ ਵਿੱਚੋਂ ਚੱਲੀ ਹੋਈ ਗੋਲੀ ਛੂਕਦੀ ਹੋਈ ਏਸ ਘਮੰਡ ਚੰਦ

ਕਵੀ ਜੀ ਕਹਿੰਦੇ ਵੀ ਇਹਨੇ ਵੇਖਿਆ ਘਮੰਡ ਚੰਦ ਨੇ ਵੀ ਬੰਦੂਕ ਚੱਲੀ ਹੈ, ਬੰਦੂਕ ਦੀ ਨਾਲੀ ਦਾ ਮੂੰਹ ਮੇਰੇ ਵੱਲ ਹੈ, ਔਰ ਉਹਦੇ ਵਿੱਚੋਂ ਨਿਕਲੀ ਹੋਈ ਗੋਲੀ ਬੜੀ ਤੇਜ਼ੀ ਨਾਲ ਮੇਰੇ ਵੱਲ ਆ ਰਹੀ ਹੈ। ਇਹਨੇ ਵੇਖਿਆ, ਵੇਖ ਕੇ ਤੇ ਇਹਨੇ ਜੀ ਆਪਣੇ ਚੰਚਲ ਘੋੜੇ ਨੂੰ ਤੋੜ ਲਿਆ, ਇਹਨੇ ਵੀ ਆਪਣਾ ਘੋੜਾ ਉੱਥੋਂ ਪ੍ਰੇਰ ਲਿਆ। ਜਦੋਂ ਇਹਨੇ ਘੋੜਾ ਤੋੜਿਆ ਨਾ ਤੇ ਇਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਤੇ ਉੱਥੋਂ ਪਾਸੇ ਹੋਇਆ ਵੀ ਨਿਸ਼ਾਨਾ ਮੇਰੇ ਵੱਲ ਹੈ, ਜੇ ਮੈਂ ਇੱਥੇ ਖੜੋਤਾ ਰਿਹਾ ਤੇ ਗੋਲੀ ਨੇ ਮੈਨੂੰ ਬਖਸ਼ਣਾ ਨਹੀਂ। ਇਹਨੇ ਜੀ ਆਪਣੇ ਘੋੜੇ ਨੂੰ ਤੋਰਿਆ ਤੇ ਚੰਚਲ ਘੋੜੇ ਨੂੰ ਤੋਰਦਿਆਂ ਹੋਇਆਂ ਉਸ ਥਾਂ ਦੇ ਉੱਤੋਂ ਨਾ ਇਹਨੇ ਆਪਣਾ ਆਪਾ ਬਚਾਇਆ। ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ ਵੀ ਇਹਨੇ ਵੇਖਿਆ ਤੇ ਬਚਿਓ ਆਪ, ਆਪ ਬਚ ਗਿਆ ਇਹ ਮੌਤ ਦੇ ਮੂੰਹ ਵਿੱਚ ਜਾਣ ਤੋਂ, ਔਰ ਚੱਲੀ ਹੋਈ ਗੋਲੀ ਇਹਦੇ ਸਰੀਰ ਉੱਤੇ ਨਾ ਲੱਗੀ। ਘਮੰਡ ਚੰਦ ਨੇ ਆਪਣਾ

ਜਦੋਂ ਆਪਣੇ ਘੋੜੇ ਨੂੰ ਫੇਰਿਆ ਨਾ, ਉਹ ਗੋਲੀ ਦੀ ਗਤੀ ਵੀ ਤੇਜ਼ ਹੈ, ਇਹਨੇ ਜਿੰਨੀ ਚੰਚਲਤਾਈ ਘੋੜੇ ਦੀ ਵਿਖਾਈ ਆਪਣੇ ਆਪ ਨੂੰ ਤੇ ਇਹਨੇ ਲਿਆ ਬਚਾ, ਪਰ ਉਹ ਆਉਂਦੀ ਹੋਈ ਗੋਲੀ ਆ ਕੇ ਘੋੜੇ ਦੀ ਗਰਦਨ ਤੇ ਵੱਜਦੀ ਹੈ ਔਰ ਘੋੜਾ ਜ਼ਮੀਨ ਉੱਤੇ ਡਿੱਗ ਪੈਂਦਾ। ਘੋੜਾ ਡਿੱਗਿਆ, ਘਮੰਡ ਚੰਦ ਉਹਦੇ ਉੱਤੇ ਅਸਵਾਰ ਹੈ, ਇਹ ਵੀ ਡਿੱਗਿਆ। ਇਹਨੇ ਆਪਣੇ ਆਪ ਨੂੰ ਸੰਭਾਲਿਆ, ਸੰਭਾਲਦਿਆਂ ਹੋਇਆਂ ਇਹ ਪੈਦਲ ਹੀ ਉਤਰਿਆ। ਹੁਣ ਪਤਾ ਸੀ ਵੀ ਘੋੜਾ ਮਰ ਗਿਆ ਮੇਰਾ, ਹੁਣ ਘੋੜਾ ਮੈਨੂੰ ਛੇਤੀ ਮਿਲਣਾ ਕੋਈ ਨਹੀਂ, ਅਤੇ ਇਹਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਪੈਦਲ ਹੋ ਪਿਆ। ਪੈਦਲ ਹੋਇਆ ਪਰ ਇਹਨੇ ਆਪਣਾ ਹੌਸਲਾ ਨਹੀਂ ਛੱਡਿਆ, ਆਪਣਾ ਧੀਰਜ ਨਹੀਂ ਛੱਡਿਆ, ਆਪਣੇ ਕਮਾਣ ਦੇ ਉੱਤੇ

ਭੀਮ ਚੰਦ ਨੇ ਵੇਖਿਆ ਵੀ ਘਮੰਡ ਚੰਦ ਦਾ ਘੋੜਾ ਮਰ ਗਿਆ, ਉਹਦੇ ਕੋਲ ਹੁਣ ਘੋੜਾ ਹੈ ਨਹੀਂ। ਇਹ ਆਪ ਥੋੜ੍ਹਾ ਜਿਹਾ ਅੱਗੇ ਹੋਇਆ ਵੀ ਮੈਂ ਹੁਣ ਅੱਗੇ ਹੋ ਕੇ ਜੇ ਹੋ ਸਕੇ ਤਾਂ ਇਹਦੀ ਮਦਦ ਕਰਾਂ। ਆਪ ਅੱਗੇ ਹੋਇਆ, ਨਾਲੇ ਆਪਣੇ ਸਾਥੀਆਂ ਨੂੰ ਕਹਿੰਦਾ ਭਾਈ ਅੱਗੇ ਹੋਵੋ ਜਿੰਨੀ ਛੇਤੀ ਹੋ ਸਕਦਾ, ਉਹਨਾਂ ਨੂੰ ਪ੍ਰੇਰਦਾ, ਪ੍ਰੇਰਿਤ ਕਰਕੇ ਅਤੇ ਉਹਨਾਂ ਨੂੰ ਕਹਿੰਦਾ ਦੇਰ ਨਾ ਲਾਇਓ, ਜਿੰਨੀ ਛੇਤੀ ਹੋਵੇ ਰਾਜੇ ਘਮੰਡ ਚੰਦ ਕੋਲ ਪਹੁੰਚ

ਇਹਨੇ ਜੀ ਉੱਥੇ ਆਪਣੇ ਸਾਥੀਆਂ ਨੂੰ ਪ੍ਰੇਰਦਿਆਂ ਕਿਹਾ, ਕਹਿੰਦਾ ਭਾਈ ਘਮੰਡ ਚੰਦ ਰਾਜਾ ਘਿਰ ਗਿਆ ਜੇ, ਉਹ ਜੰਗ ਦੇ ਮੈਦਾਨ ਅੰਦਰ ਰਣ ਦੇ ਵਿੱਚ ਮੁਸ਼ਕਲ ਵਿੱਚ ਫਸਿਆ ਹੈ, ਅਤੇ ਤੁਸੀਂ ਅੱਗੇ ਹੋ ਕੇ ਉਹਦੀ ਸਹਾਇਤਾ ਕਰੋ, ਉਹਦੀ ਮਦਦ ਕਰੋ। ਕਈਆਂ ਨੂੰ ਤਾਂ ਇਹਨੇ ਜੀ ਹੌਸਲਾ ਦੇ ਕੇ ਪ੍ਰੇਰਿਤ ਕਰਕੇ ਅੱਗੇ ਤੋਰ ਲਿਆ, ਅਤੇ ਕਈ ਜਿਹੜੇ ਨਹੀਂ ਤੁਰਨ ਲਈ ਤਿਆਰ ਸੀ ਨਾ, ਫਿਰ ਉਹਨਾਂ ਨੂੰ ਕ੍ਰੋਧਿਤ ਹੁੰਦਾ ਹੈ, ਕ੍ਰੋਧਿਤ ਹੋ ਕੇ ਫਿਰ ਉਹਨਾਂ ਨੂੰ ਪ੍ਰੇਰ ਕੇ ਅੱਗੇ ਤੋਰਦਾ। ਮਤਲਬ ਕਿਸੇ ਨਾ ਕਿਸੇ ਤਰੀਕੇ ਨੇ ਆਪਣੇ ਸਾਥੀਆਂ ਨੂੰ ਘਮੰਡ ਚੰਦ ਦੀ ਸਹਾਇਤਾ ਵਾਸਤੇ

ਉਧਰੋਂ ਭੀਮ ਚੰਦ ਨੇ ਸਾਥੀ ਅੱਗੇ ਕੀਤੇ ਵੀ ਘਮੰਡ ਚੰਦ ਦੀ ਸਹਾਇਤਾ ਕਰੋ। ਇੱਧਰੋਂ ਗੁਰੂ ਕਿਆ ਸਿੱਖਾਂ ਨੇ ਵੀ ਆਪਣਾ ਹੌਂਸਲਾ ਰੱਖਿਆ ਹੋਇਆ, ਉੱਦਾਂ ਹੀ ਵੀ ਅਸੀਂ ਬਖਸ਼ਣਾ ਤੇ ਕਿਸੇ ਨੂੰ ਵੀ ਨਹੀਂ, ਜਿਹੜਾ ਜੰਗ ਦੇ ਮੈਦਾਨ 'ਚ ਆ ਗਿਆ ਅਸੀਂ ਛੱਡਣਾ ਕੋਈ ਨਹੀਂ। ਅਤੇ ਇੱਧਰੋਂ ਜੀ ਇਹਨਾਂ ਨੇ ਵੀ ਬਹੁਤ ਜ਼ਿਆਦਾ ਨਾ, ਇੱਕ ਤਾਂ ਉਮੜ ਖਾਲਸਾ, ਖਾਲਸਾ ਵੀ ਉਮੜ ਪਿਆ ਇੱਧਰੋਂ ਅੱਗੇ ਉਤਰਿਆ, ਇਹਨਾਂ ਨੇ ਬੜੇ ਤੇਜ਼ੀ ਨਾਲ ਤੀਰ ਅਤੇ ਗੋਲੀਆਂ ਚਲਾਈਆਂ, ਬਹੁਤ ਤੇਜ਼ੀ ਨਾਲ ਅਤੇ ਬੜੇ ਬਲ ਦੇ ਨਾਲ ਤੀਰ ਚਲਾਏ, ਗੋਲੀਆਂ ਚਲਾਈਆਂ। ਹੱਲੇ ਉੱਤੇ ਹੱਲਾ ਹੋ ਰਿਹਾ ਹੈ, ਹਮਲੇ 'ਤੇ ਹਮਲਾ ਹੋ ਰਿਹਾ, ਉਹ ਨਾ ਪਹਾੜੀ ਸੈਨਾ ਪਿਛੇ ਹਟਣ ਲਈ ਤਿਆਰ ਅਤੇ ਨਾ ਗੁਰੂ ਕੇ ਸਿੱਖ, ਮਤਲਬ ਜਿਹਦਾ ਮੌਕਾ ਜਿਹਨੂੰ ਦਾਵ ਲੱਭਦਾ ਉਹ ਦਾਵ ਵੇਖ ਕੇ ਅਤੇ ਆਪ ਮੋਰਚਾ ਮਾਰਨ ਦੀ ਕੋਸ਼ਿਸ਼ ਕਰਦਾ ਵੀ ਜੇ ਮੇਰਾ ਦਾਅ ਲੱਗਿਆ ਤਾਂ ਮੈਂ ਗੋਲੀ ਚਲਾ ਦਾਂ, ਅਤੇ ਦੂਜਾ ਜਿਹੜਾ ਉਹ ਆਪਣੇ ਪ੍ਰਾਣ ਬਚਾਉਂਦਾ ਹੋਇਆ ਆਖਦਾ ਵੀ ਹੁਣ ਮੇਰਾ ਦਾਅ ਲੱਗਿਆ ਅਤੇ ਮੈਂ ਗੋਲੀ ਚਲਾ ਦਿਆਂ। ਇੱਦਾਂ ਹਮਲੇ ਉੱਤੇ ਹਮਲਾ ਉਸ ਥਾਂ 'ਤੇ ਹੋ ਰਿਹਾ, ਦੋਵਾਂ ਪਾਸਿਆਂ ਤੋਂ ਯੋਧੇ ਜਿਹੜੇ ਨੇ ਉਹ ਆਪਣੇ ਦੁਸ਼ਮਣ

ਗੁਰੂ ਕਿਆ ਸਿੱਖਾਂ ਨੇ ਆਪਣਾ ਜ਼ੋਰ ਫਿਰ ਪਾ ਲਿਆ। ਪਹਾੜੀ ਰਾਜਿਆਂ ਨੂੰ ਇੱਕ ਵਾਰੀ ਲੱਗਾ ਵੀ ਸਾਡੀ ਵਾਰੀ ਆ ਗਈ, ਅਸੀਂ ਜਿੱਤ ਜਾਣਾ। ਹੁਣ ਜਦੋਂ ਘਮੰਡ ਚੰਦ ਘੇਰਿਆ ਨਾ ਇਹਨਾਂ, ਫਿਰ ਗੁਰੂ ਕਿਆ ਸਿੱਖਾਂ ਨੇ ਉਹਨਾਂ 'ਤੇ ਜ਼ੋਰ ਪਾ ਲਿਆ। ਜਦੋਂ ਜ਼ੋਰ ਪਿਆ ਨਾ ਉਹਨਾਂ ਦੇ ਉੱਤੇ, ਹੁਣ ਪਹਾੜੀ ਜਿਹੜੇ ਉਹ ਪਾਸੇ ਲੱਭਦੇ ਫਿਰਦੇ ਵੀ ਜਾਈਏ ਕਿਹੜੇ ਪਾਸੇ, ਹੁਣ ਉਹ ਫਿਰਨ ਲੱਗ ਪਏ ਵੀ ਕਿਸੇ ਨਾ ਕਿਸੇ ਤਰੀਕੇ ਇੱਕ ਵਾਰੀ ਇਹਨਾਂ ਤੋਂ ਬਚੀਏ। ਜੇ ਇਹਨਾਂ ਦੇ ਅੱਗੇ ਖੜੋਤੇ ਰਹੇ ਇਹਨਾਂ ਨੇ ਮਾਰ ਛੱਡਣੇ ਨੇ। ਜਿਸ ਲਈ ਜਦੋਂ ਗੁਰੂ ਕਿਆ ਸਿੱਖਾਂ ਦਾ ਦੁਬਾਰਾ ਜ਼ੋਰ ਪਿਆ, ਫਿਰ ਇਹਨਾਂ ਨੇ ਆਪਣਾ ਆਪਾ ਜੀ ਗੁਰੂ ਕਿਆ ਸਿੱਖਾਂ ਨੇ ਆਪਣੇ ਪੈਰ ਜੰਗ ਦੇ ਮੈਦਾਨ ਵਿੱਚ ਮੁੜ ਜਦੋਂ ਟਿਕਾਏ ਨਾ, ਤੇ ਪਹਾੜੀ ਸੈਨਾ ਜਿਹੜੀ ਉਹ ਫਿਰ ਫਿਰਨ ਲੱਗ ਪਈ। ਉੱਥੋਂ ਫਿਰਦੀ ਹੋਈ ਤਬਦ ਲਲਕਾਰ ਕਟੋਚੀ ਬੈਠੇ ਹੋ, ਕਿਰਪਾਲ ਚੰਦ ਕਟੋਚੀ ਆ ਨਾ ਉਹਨੂੰ ਵੀ ਲਲਕਾਰਿਆ, ਜਿਹੜਾ ਕੁਛ ਓਟ ਕੁਝ ਸਹਾਰਾ ਲੈ ਕੇ ਬੈਠਾ।

ਹੁਣ ਕਿਰਪਾਲ ਚੰਦ ਕਟੋਚੀਆ ਓਟ ਲੈ ਕੇ ਬੈਠਾ ਹੋਇਆ, ਮਤਲਬ ਲੋਕੇ ਬੈਠਾ ਹੋਇਆ ਇਹ ਵੀ, ਤੇ ਇਹ ਵੀ ਨਾ ਤਿੱਖੇ ਤਿੱਖੇ ਤੀਰ ਜਿਹੜੇ ਉਹ ਚਲਾ ਰਿਹਾ। ਜਦੋਂ ਇਹ ਉੱਥੇ ਹੀ ਬੈਠਾ ਰਿਹਾ ਨਾ, ਇਹ ਉੱਠਿਆ ਨਹੀਂ, ਇਹਨੇ ਵੇਖਿਆ ਵੀ ਘਮੰਡ ਚੰਦ, ਦੇਖ ਤੇ ਲਿਆ ਵੀ ਘਮੰਡ ਚੰਦ ਜੰਗ ਦੇ ਮੈਦਾਨ 'ਚ ਗਿਰ ਗਿਆ, ਪਰ ਇਹ ਆਪਣੀ ਥਾਂ 'ਤੇ ਬੈਠਾ ਰਿਹਾ। ਗੋਪਾਲ ਗਲੇਰੀਏ ਨੇ ਵੀ ਇਹਨੂੰ ਵੇਖਿਆ, ਔਰ ਇਹਨੂੰ ਨਾ ਉਸ ਥਾਂ ਦੇ ਉੱਤੇ ਜਦੋਂ ਉਹਨਾਂ ਨੇ ਵੇਖਿਆ ਤੀਰ ਚਲਾਉਂਦਿਆਂ ਹੋਇਆਂ, ਤਬ ਗੁਲੇਰੀਆ ਆਦਿ ਸ਼ੈਲ ਪਤ, ਹੋਰ ਪਹਾੜੀ ਰਾਜਿਆਂ ਨੇ ਜਦੋਂ ਵੇਖਿਆ ਵੀ ਇਹ ਬੜਾ ਅੜਿਆ ਖੜੋਤਾ ਉੱਥੇ, ਵੀ ਇਹ ਨਹੀਂ ਪਿੱਛੇ ਹਟ ਰਿਹਾ, ਇਹ ਬੜੇ ਤੇਜ਼ੀ ਨਾਲ ਤੀਰ ਚਲਾ ਰਿਹਾ, ਜਦੋਂ ਆਪਣੇ ਅੱਖੀਂ ਉਹ ਇਹਨੂੰ ਅੜਿਆ ਹੋਇਆ।

ਫਿਰ ਇਹ ਆਪਣੇ ਸਿਪਾਹੀਆਂ ਨੂੰ ਲੈ ਕੇ ਅੱਗੇ ਹੁੰਦੇ ਨੇ, ਇਹਨਾਂ ਨੇ ਮੁਕਾਬਲਾ ਕੀਤਾ, ਇਹਨਾਂ ਨੇ ਮਾਰ ਮਚਾਈ ਇੱਕੋ ਵਾਰ ਫਿਰ। ਔਰ ਜਦੋਂ ਇਹਨਾਂ ਨੇ ਇੱਕੋ ਵਾਰ ਹਮਲਾ ਕੀਤਾ, ਫਿਰ ਜੀ ਯੋਧੇ ਜਿਹੜੇ ਨੇ ਉਹ ਗਿਰਦੇ ਨੇ, ਹੈ ਨਾ, ਧਰਤੀ 'ਤੇ ਡਿੱਗਦੇ ਨੇ, ਮਰਦੇ ਨੇ, ਆਪਣੇ ਪ੍ਰਾਣ ਗਵਾਉਂਦੇ ਨੇ। ਔਰ ਉਸ ਥਾਂ ਦੇ ਉੱਤੇ ਯੋਧਿਆਂ ਦੇ ਸਰੀਰਾਂ ਦੀ ਲੋਥ ਪੋਥ, ਲਾਸ਼ ਉੱਤੇ ਲਾਸ਼ ਪਈ।

ਇਹਨਾਂ ਜੀ ਬੜਾ ਬਲ ਘਾਲਿਆ ਗੁਰੂ ਕਿਆਂ ਸਿੰਘਾਂ ਉੱਤੇ, ਫੇਰ ਬਲ ਘਾਲਿਆ ਅਤੇ ਗੁਰੂ ਕੇ ਸਿੱਖ ਜਿਹੜੇ ਉਹ ਇਹਨਾਂ ਦਾ ਮੁਕਾਬਲਾ ਕਰਦੇ ਰਹੇ, ਪਰ ਇਹਨਾਂ ਦੇ ਬਲ ਜਿਹੜਾ ਨਾ ਉਹ ਵਧੀਕ ਹੋਣ ਕਰਕੇ ਯੋਧੇ ਜਿਹੜੇ ਉਹ ਇਹਨਾਂ ਅੱਗੇ ਨਾ ਖੜੋਤੇ ਜੀ ਯੋਧੇ। ਇਹਨਾਂ ਨੇ ਬਲ ਘਾਲਿਆ, ਜ਼ੋਰ ਘਾਲਿਆ, ਤਜੇ ਉਹ ਮੋਰਚਾ ਇਹ ਗੁਰੂ ਕਿਆਂ ਸਿੱਖਾਂ ਨੇ ਮੋਰਚਾ ਛੱਡਤਾ। ਜਦੋਂ ਮੋਰਚਾ ਛੱਡਿਆ, ਲੋਹਗੜ੍ਹ ਦੇ ਮੋਰਚੇ ਦੇ ਵਿੱਚ ਨਾ ਇਹ ਵੜੇ ਅਤੇ ਗੁਰੂ ਕੇ ਸਿੱਖ ਜਿਹੜੇ ਕੁਝ ਗਿਣਤੀ ਦੇ ਵਿੱਚ ਉੱਥੇ ਖੜੋਤੇ।

ਇਹ ਨਾ ਅੱਗੇ ਹੋ ਕੇ ਹਮਲਾ ਕਰਨ ਲੱਗੇ ਅਤੇ ਘਮੰਡ ਚੰਦ ਜਿਹੜਾ ਇਹਨੂੰ ਜਦੋਂ ਵੇਖਿਆ ਨਾ ਵੀ ਇਹ ਹਜੇ ਵੀ ਟਲਿਆ ਨਹੀਂ, ਅਜੇ ਵੀ ਇਹ ਉਸੇ ਤਰ੍ਹਾਂ ਤੀਰ ਚਲਾ ਰਿਹਾ, ਉਸੇ ਤਰ੍ਹਾਂ ਹਮਲਾ ਕਰ ਰਿਹਾ, ਅਤੇ ਬਾਣ ਸੜਾ ਸੜ ਬੜੀ ਤੇਜ਼ੀ ਦੇ ਨਾਲ ਸਨਮੁਖ ਹੋ ਕੇ ਨਾ ਇਹ ਬਾਣ ਜਿਹੜੇ ਇਹ ਤੀਰ

ਸਾਰੇ ਪਹਾੜੀ ਰਾਜੇ ਅੱਗੇ ਆ ਗਏ। ਇਹਨਾਂ ਨੇ ਆਪਣੇ ਤੀਰ, ਆਪਣੇ ਨੇਜੇ, ਆਪਣੀਆਂ ਬੰਦੂਕਾਂ, ਹਰ ਹਥਿਆਰ ਦੀ ਵਰਤੋਂ ਕੀਤੀ। ਹਰ ਹਥਿਆਰ ਦੀ ਵਰਤੋਂ ਕਰਦਿਆਂ ਹੋਇਆਂ ਗੁਰੂ ਕਿਆ ਸਿੱਖਾਂ ਦੇ ਉੱਤੇ ਇਹਨਾਂ ਨੇ ਆਪਣਾ ਜ਼ੋਰ ਪ੍ਰਗਟਾਇਆ। ਆਪਣੇ ਬਲ ਦਾ ਇਹ ਪ੍ਰਦਰਸ਼ਨ, ਆਪਣੀ ਤਾਕਤ ਦਾ ਜਿਹੜਾ ਜ਼ੋਰ ਹੈ, ਬਲ ਹੈ, ਉਹ ਗੁਰੂ ਕਿਆ ਸਿੱਖਾਂ ਉੱਤੇ

ਬਹੁਤ ਗੁਰੂ ਕੇ ਸਿੱਖ ਘਾਇਲ ਹੋਏ, ਬੜਿਆਂ ਦੇ ਸਰੀਰਾਂ ਉੱਤੇ ਫੱਟ ਲੱਗੇ। ਕਿਰਪਾਲ ਚੰਦ ਕਟੋਚੀਆ ਖੜੋਤਾ ਹੋਇਆ ਆਪਣੇ ਸਿਪਾਹੀ ਲੈ ਕੇ, ਜਿਹੜਾ ਕਿਸੇ ਵੀ ਸਿੱਖ ਨੂੰ ਹੁਣ ਅਗਾਂਹ ਨਹੀਂ ਜੰਗ ਦੇ ਮੈਦਾਨ ਦੇ ਵਿੱਚ ਨਾ ਆ ਕੇ ਮੁਕਾਬਲਾ ਨਹੀਂ ਕਰਨ ਦਿੰਦਾ। ਬੜੀ ਬਲ ਦੇ ਨਾਲ, ਬੜੀ ਜ਼ਿਆਦਾ ਦ੍ਰਿੜਤਾ ਦੇ ਨਾਲ ਖੜੋਤਾ ਹੋਇਆ ਆਪਣੇ ਤੀਰ ਚਲਾਉਂਦਾ ਅਤੇ ਆਪਣੇ ਸਾਥੀਆਂ ਨੂੰ ਇਹਨੇ ਜੰਗ ਦੇ ਮੈਦਾਨ ਅੰਦਰ

ਉੱਥੇ ਜੀ ਬਹੁਤ ਸਾਰੇ ਸਰੀਰ, ਬਹੁਤ ਸਾਰੀਆਂ ਲੋਥਾਂ ਜਿਹੜੀਆਂ ਯੋਧਿਆਂ ਦੀਆਂ ਕਾਇਆਂ ਜਿਹੜੀਆਂ ਉਹ ਪਈਆਂ ਨੇ, ਉੱਥੇ ਦਿਸਦਾ ਨਹੀਂ, ਕੁਝ ਵੀ ਨਜ਼ਰੀ ਨਹੀਂ ਆ ਰਿਹਾ, ਬਸ ਕੂਕਰ ਔਰ ਜੰਬੂਖਣ ਜਿਹੜੇ ਮਾਸ ਖਾਣੇ ਜਾਨਵਰ ਅਤੇ ਪੰਛੀ ਉਹ ਉਸ ਥਾਂ ਦੇ ਉੱਤੇ ਆਪਣੀਆਂ ਆਵਾਜ਼ਾਂ ਵਿੱਚ ਰੌਲਾ ਪਾਉਂਦਿਆਂ ਨਜ਼ਰ ਆਉਂਦੇ ਨੇ। ਭਾਵੇਂ ਉਹ ਪੰਛੀਆਂ ਦੀ ਗੱਲ ਕਰ ਲਓ, ਸਰੀਰਾਂ ਵਿੱਚੋਂ ਮਾਸ ਦੀਆਂ ਬੋਟੀਆਂ ਨੋਚ ਨੋਚ ਆਕਾਸ਼ ਵਿੱਚ ਉੱਡ ਰਹੇ, ਔਰ ਜਿਹੜੇ ਜਾਨਵਰ ਨੇ ਉਹ ਲੋਥਾਂ ਵਿੱਚੋਂ ਮਾਸ ਜਿਹੜਾ ਨੋਚ ਨੋਚ ਕੇ ਆਪਣੇ ਪੇਟ ਦੀ ਪੂਰਤੀ

ਕਵੀ ਜੀ ਕਹਿੰਦੇ ਕਿੱਥੋਂ ਕੁ ਤੱਕ ਗੱਲ ਕਰਾਂ ਵੀ ਬੜਾ ਘਮਸਾਨ ਮੱਚਿਆ, ਬਹੁਤ ਘਮਸਾਨ ਮੱਚਿਆ। ਉੱਥੇ ਬਹੁਤ ਭਿਆਨਕ ਯੁੱਧ ਹੋਇਆ ਔਰ ਉਸ ਯੁੱਧ ਦੇ ਵਿੱਚ ਕਾਲ ਘਮੰਡ ਘਮੰਡ ਚੰਦ ਵਾਹਨ ਘਮੰਡ ਚੰਦ ਨੇ ਬੜਾ ਘਮੰਡ ਧਾਰਨ ਕੀਤਾ ਹੋਇਆ ਸੀ। ਹੁਣ ਸ਼ਰਮਿੰਦਗੀ ਦੇ ਕਰਕੇ ਨਾ ਉਹ ਪਿੱਛੇ ਨਹੀਂ ਮੁੜ ਸਕਦਾ, ਬਸ ਮੁੜਨਾ ਤਾਂ ਚਾਹੁੰਦਾ, ਉਹਨੂੰ ਵੀ ਪਤਾ ਵੀ ਜੇ ਮੈਂ ਅੱਗੇ ਵੱਧ ਕੇ ਲੜਦਾ ਰਿਹਾ ਤਾਂ ਮਾਰਿਆ ਜਾਣਾ ਮੈਂ। ਹੁਣ ਉਹ ਸਿਰਫ ਸ਼ਰਮਿੰਦਗੀ ਕਰਕੇ, ਲੱਜਤ ਕਰਕੇ ਨਾ ਉਹ ਪਿੱਛੇ ਨਹੀਂ ਮੁੜ ਰਿਹਾ, ਆਪਣੀ ਹੇਠੀ ਦੇ ਕਰਕੇ ਵੀ ਮੇਰੀ ਹੇਠੀ ਹੋਏਗੀ ਤਾਂ ਉਹ ਜੰਗ ਦੇ ਮੈਦਾਨ ਵਿੱਚ ਖੜੂ।

ਕਈ ਗ੍ਰਿਦ ਗੇਦਰ ਜਿਹੜੇ ਨਾ ਉਹ ਗਿਰਜਾਂ ਜਿਹੜੀਆਂ ਉਹ ਔਰ ਸਾਰੇ ਉੱਥੇ ਨਜ਼ਰੀ ਆ ਰਹੇ ਮੰਡਰਾਰੇ ਜਿਹੜੇ ਆਕਾਸ਼ ਦੇ ਵਿੱਚ ਬਹੁਤ ਲਹੂ ਸਰੀਰਾਂ ਵਿੱਚੋਂ ਚੱਲ ਰਿਹਾ ਜ਼ਖਮ ਜਿਹੜੇ ਉਹ ਫਟੇ ਹੋਏ ਸਰੀਰ ਫਟੇ ਹੋਏ ਉਹਨਾਂ 'ਚੋਂ ਲਹੂ ਸਿਮ ਰਿਹਾ। ਕਵੀ ਜੀ ਨੇ ਇੱਕ ਜ਼ਿਕਰ ਕੀਤਾ ਕਹਿੰਦੇ ਨਿਸ਼ਾਨਣ ਕੇ ਪੱਟ ਨਾ ਜਿਹੜੇ ਨਿਸ਼ਾਨ ਨੇ ਨਾ ਉਹਨਾਂ ਦੇ ਪੱਟ ਵਸਤਰ ਤੱਕ ਫਟ ਗਏ ਸਿਰਫ ਬਾਂਸ ਹੀ ਨਾ ਉਹ ਹੀ ਨਜ਼ਰ ਆ ਰਹੇ ਜਿਵੇਂ ਸਿਰਫ ਇੱਕ ਅਲੰਕਾਰ ਵਜੋਂ ਵੀ ਸਰੀਰਾਂ ਉੱਪਰੋਂ ਜਿਹੜਾ ਮਾਸ ਉਹ ਇੱਦਾਂ ਫਟ ਚੁੱਕਿਆ ਜਿਵੇਂ ਨਿਸ਼ਾਨਾਂ ਦੇ ਉੱਤੋਂ ਨਾ ਕੱਪੜਾ ਫਟ ਜਾਂਦਾ ਵਸਤਰ ਫਟ ਜਾਂਦਾ ਅਤੇ ਉਹ ਇਕੱਲਾ ਡੰਡਾ ਨਜ਼ਰ ਹੀ ਆਉਂਦਾ ਨਾ ਇੱਦਾਂ ਸਰੀਰ ਜਿਹੜੇ ਉਹਨਾਂ ਉੱਪਰੋਂ ਮਾਸ ਜਿਹੜਾ ਉਹ ਫਟ ਚੁੱਕਾ ਅਤੇ ਉਹ ਨੋਚ ਨੋਚ ਕੇ ਨਾ ਗਿਰਦਾਂ ਜਿਹੜੀਆਂ ਗਿਰਜਾਂ ਨੇ ਉਹ ਆਕਾਸ਼ 'ਚ ਉੱਡ ਰਹੀਆਂ ਉਹ ਅਤੇ ਉਹ ਮੰਡਰਾ ਰਹੀਆਂ ਉਸੇ ਤਰ੍ਹਾਂ ਸਰੀਰਾਂ ਵਿੱਚੋਂ ਲਹੂ ਸਿੰਮੀ ਜਾਂਦਾ ਉਸ ਥਾਂ ਦੇ ਉੱਤੇ ਬਹੁਤ ਹੀ ਭਿਆਨਕ ਦਸ਼ਾ ਜਿਹੜੀ ਉਹ ਜੰਗ ਦੇ ਮੈਦਾਨ ਦੀ

ਬਹੁਤ ਯੋਧਿਆਂ ਨੇ ਜੰਗ ਕੀਤੀ, ਮਤਲਬ ਬਹੁਤ ਘਮਸਾਨ ਦਾ ਜੰਗ ਕੀਤਾ ਯੋਧਿਆਂ ਨੇ, ਔਰ ਇੰਨਾ ਕੁ ਜੰਗ ਕੀਤਾ ਕਵੀ ਜੀ ਕਹਿੰਦੇ ਵੀ ਕਰਦਿਆਂ ਕਰਦਿਆਂ ਜੰਗ ਇੱਕ ਵਾਰੀ ਯੋਧੇ ਰੱਜ ਗਏ, ਤ੍ਰਿਪਤ ਹੋ ਗਏ। ਮਤਲਬ ਉਹ ਚਾਹੁੰਦੇ ਸੀ ਹੁਣ ਵੀ ਜੰਗ ਕਦੋਂ ਸੰਪੂਰਨ ਹੋਵੇ, ਕਦੋਂ ਇਹ ਜੰਗ ਮੁੱਕੇ, ਇੰਨੀ ਜੰਗ ਘਮਸਾਨ ਦੀ ਹੋਈ। ਔਰ ਉਹ ਸਾਰੇ ਉੱਥੇ ਆਗਾਹ ਗਏ, ਰੱਜ ਗਏ, ਲੜ ਲੜ ਕੇ ਯੋਧੇ ਜਿਹੜੇ ਨੇ, ਹਜ਼ਾਰਾਂ ਮਾਰੇ ਗਏ, ਹਜ਼ਾਰਾਂ ਹੀ ਘਾਇਲ ਹੋਏ, ਕਈ ਜੰਗ ਕਰਦਿਆਂ ਥੱਕ ਗਏ, ਕਈ ਸ਼ਹੀਦੀਆਂ ਦੇ ਜਾਮ ਪੀ ਗਏ, ਕਈ ਥੱਕ ਗਏ। ਜਿਹੜੇ ਜੰਗ ਕਰਦਿਆਂ ਥੱਕੇ ਉਹ ਤੇ ਹੈ ਹੀ ਹੈ, ਕਵੀ ਜੀ ਕਹਿੰਦੇ ਕਈ ਤੇ ਯੋਧੇ ਐਸੇ ਵੀ ਨੇ ਜਿਹੜੇ ਉੱਚੀ ਉੱਚੀ ਇੱਕ ਦੂਜਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਹੋਇਆਂ ਬੋਲਦਿਆਂ ਹੋਇਆਂ

ਹੁਣ ਇਹ ਸਾਰੇ ਹਥਿਆਰ ਨੇ ਜੀ ਜਿਹੜੇ ਜੰਗ ਦੇ ਮੈਦਾਨ 'ਚ ਖਿਲਰੇ ਪਏ ਨਜ਼ਰੀ ਆਉਂਦੇ ਨੇ। ਕਿਹੜੇ ਕਿਹੜੇ ਕਵੀ ਜੀ ਜ਼ਿਕਰ ਕਰਦੇ, ਕਹਿੰਦੇ ਤੋਮਰ ਨੇਜੇ ਤੀਰ ਤੁਫੰਗਾ ਬੰਦੂਕਾਂ ਇਹ ਸਾਰੀਆਂ ਉੱਥੇ ਪਈਆਂ, ਖੜਗ ਕਿਰਪਾਨਾਂ ਸ਼ਿਪਰ ਢਾਲਾਂ ਔਰ ਖੰਜਰ ਕਈ ਤਰ੍ਹਾਂ ਦੇ ਮ੍ਰਿਤਕਾਂ ਦੇ ਸਰੀਰਾਂ ਦੇ ਕੋਲੇ ਹੀ ਪਏ ਹੋਏ ਨਜ਼ਰੀ ਆਉਂਦੇ ਨੇ। ਮੰਨ ਲਓ ਜਿਹੜੇ ਯੋਧੇ ਦੇ ਤੀਰ ਵੱਜਿਆ ਉਹ ਧਰਤੀ 'ਤੇ ਡਿੱਗਿਆ, ਉਹਦੇ ਹੱਥ ਵਿੱਚ ਬੰਦੂਕ ਹੈ, ਉਹ ਉਹਦੀ ਲਾਸ਼ ਦੇ ਕੋਲੇ ਹੀ ਪਈ। ਜੇ ਉਹਦੇ ਹੱਥ ਵਿੱਚ ਨੇਜਾ ਉਹ ਵੀ ਉਹਦੇ ਸਰੀਰ ਕੋਲੇ ਪਿਆ, ਜੇ ਉਹਦੇ ਹੱਥ ਵਿੱਚ ਤੀਰ ਕਮਾਨ ਫੜਿਆ ਤੇ ਉਹਦੇ ਕੋਲ ਕਮਾਨ ਤੇ ਤੀਰ ਉਵੇਂ ਹੀ ਪਿਆ। ਇੱਦਾਂ ਜਿਹੜੀਆਂ ਦੇਹਾਂ ਜਿਹੜੀਆਂ ਕਾਇਆਂ ਜਿਹੜੇ ਯੋਧੇ ਸ਼ਹਾਦਤਾਂ ਦੇ ਜਾਮ ਪੀ ਗਏ ਉਹਨਾਂ ਸਰੀਰਾਂ ਦੇ ਕੋਲ ਢਾਲਾਂ ਵੀ ਪਈਆਂ ਦਿਸਦੀਆਂ, ਉਹਨਾਂ ਕੋਲ ਕਿਰਪਾਨਾਂ ਤਲਵਾਰਾਂ ਵੀ ਪਈਆਂ ਦਿਸਦੀਆਂ, ਉਹਨਾਂ ਦੇ ਕੋਲ ਖੰਜਰ ਪਏ ਦਿਸਦੇ, ਨੇਜੇ ਦਿਸਦੇ, ਤੀਰ ਕਮਾਨ ਦਿਸਦੇ, ਬੰਦੂਕਾਂ ਦਿਸਦੀਆਂ, ਤੇ ਕਈ ਜੰਗ ਦੇ ਮੈਦਾਨ ਵਿੱਚ ਉਹ ਵੀ ਸ਼ਸਤਰ ਉਹ ਹਥਿਆਰ ਵੀ ਪਏ ਜਿਹੜੇ ਮ੍ਰਿਤਕ ਦੇਹਾਂ ਕੋਲ ਨਹੀਂ, ਉਦਾਂ ਹੀ ਜੰਗ ਦੇ ਮੈਦਾਨ ਵਿੱਚ ਬਿਖਰੇ ਖਿਲਰੇ ਹੋਏ ਨੇ। ਮੰਨ ਲਓ ਜਿਵੇਂ ਕਿਸੇ ਦੇ ਸਰੀਰ ਦਾ ਅੰਗ ਕੱਟਿਆ ਗਿਆ, ਬਾਂਹ ਵੱਢੀ ਗਈ, ਜਿਹੜੀ ਬਾਂਹ ਵਿੱਚ ਉਹਨੇ ਬੰਦੂਕ ਫੜੀ ਉਹ ਬਾਂਹ ਵੱਢੀ ਗਈ, ਉਹ ਉਸੇ ਥਾਂ 'ਤੇ ਬੰਦੂਕ ਡਿੱਗੀ ਪਈ ਹੈ। ਇੱਦਾਂ ਜੰਗ ਦੇ ਮੈਦਾਨ 'ਚ ਇਹ ਸਾਰੇ ਖਿਲਰੇ ਹਥਿਆਰ ਨਜ਼ਰੀ ਆਉਂਦੇ

ਜੋਧੇ ਜਿੱਥੇ ਸ਼ਹਾਦਤ ਦਾ ਜਾਮ ਪੀ ਗਏ, ਜੰਗ ਦੇ ਮੈਦਾਨ 'ਚ ਮਰ ਗਏ, ਉੱਥੇ ਉਹਨਾਂ ਯੋਧਿਆਂ ਦੇ ਕਈ ਘੋੜੇ ਵੀ ਜੰਗ ਦੇ ਮੈਦਾਨ 'ਚ ਮਰੇ, ਕਈ ਘੋੜੇ ਮਰੇ

ਜੰਗ ਦੇ ਮੈਦਾਨ ਅੰਦਰ ਜੀਨਾ ਕਾਠੀਆਂ ਸਮੇਤ ਜ਼ਮੀਨ 'ਤੇ ਪਏ, ਲੋਥਾਂ ਦੇ ਉੱਤੇ ਲੋਥਾਂ ਪਈਆਂ, ਕਈ ਘੋੜਿਆਂ ਉੱਤੇ ਸਰੀਰ ਪਏ ਅਤੇ ਕਈ ਸਰੀਰਾਂ ਉੱਤੇ ਘੋੜੇ ਪਏ ਇੱਦਾਂ, ਅਤੇ ਕਈ ਆਪਣੇ ਅਸਵਾਰਾਂ ਤੋਂ ਛੂਛੇ ਹੋਏ ਉਹ ਜੰਗ ਦੇ ਮੈਦਾਨ 'ਚ ਭਟਕਦੇ ਫਿਰਦੇ ਨੇ, ਕੋਈ ਕਿਸੇ ਪਾਸੇ ਦੌੜਿਆ ਫਿਰਦਾ ਅਤੇ ਕੋਈ ਘੋੜਾ ਕਿਸੇ ਪਾਸੇ ਦੌੜਿਆ ਨਜ਼ਰ

ਜਦੋਂ ਜੀ ਇਸ ਤਰ੍ਹਾਂ ਸਾਰਾ ਦਿਨ ਘਮਸਾਨ ਦਾ ਜੰਗ ਹੋਇਆ, ਸਾਰਾ ਦਿਨ ਬਾਸੁਰ ਮਤਲਬ ਦਿਨ, ਸਾਰਾ ਦਿਨ ਘਮਸਾਨ ਦਾ ਜੰਗ ਹੋਇਆ, ਸੰਧਿਆ ਹੋ ਗਈ ਮਤਲਬ ਸ਼ਾਮਾਂ ਪੈਣ ਲੱਗ ਪਈ। ਜਦੋਂ ਸ਼ਾਮਾਂ ਪੈਣ ਲੱਗੀਆਂ ਨਾ, ਕਿਰਪਾਲ ਚੰਦ ਕਟੋਚੀਆ ਬੈਠਾ ਸੀ, ਇਹਨੇ ਵੇਖਿਆ ਵੀ ਹੁਣ ਤਾਂ ਜੰਗ ਦੀ ਸਮਾਪਤੀ ਵਾਲਾ ਕੰਮ ਨੇੜੇ ਹੀ ਹੈ। ਸਮਾਪਤੀ ਵਾਲਾ ਮਤਲਬ ਵੀ ਹੁਣ ਸ਼ਾਮਾਂ ਪੈ ਜਾਣੀਆਂ, ਇੱਕ ਵਾਰੀ ਜੰਗ ਬੰਦ ਹੋ ਜਾਣੀ, ਹੁਣ ਮੈਨੂੰ ਇੱਥੋਂ ਉੱਠ ਪੈਣਾ ਚਾਹੀਦਾ। ਜਦੋਂ ਆਪਣੇ ਥਾਂ 'ਤੇ ਬੈਠਾ ਹੋਇਆ ਜਿੱਥੇ ਤੀਰ ਚਲਾਉਂਦਾ ਸੀ ਨਾ, ਉੱਥੋਂ ਉੱਠਿਆ ਹੈ, ਉੱਠਿਆ ਅਤੇ ਉਸੇ ਵੇਲੇ ਇੱਕ ਗੋਲੀ ਇਹਦੇ ਵੱਲ ਆਈ, ਗੋਲੀ ਚੱਲੀ, ਚੱਲੀ ਹੋਈ ਗੋਲੀ ਕਿਰਪਾਲ ਚੰਦ ਕਟੋਚੀਏ ਵੱਲ ਆਈ। ਜਦੋਂ ਇਹਦੇ ਵੱਲ ਉਹ

ਇਹ ਜੀ ਜਦੋਂ ਉੱਠਿਆ ਤੇ ਗੋਲੀ ਇਹਦੇ ਵੱਲ ਚੱਲੀ, ਚੱਲੀ ਆਉਂਦੀ ਗੋਲੀ ਇਹਦੇ ਵੱਜੀ, ਪਰ ਇਹਦੇ ਪ੍ਰਾਣ ਬਚ ਗਏ, ਜ਼ਖਮੀ ਹੋਇਆ ਇਕੱਲਾ, ਪ੍ਰਾਣ ਬਚ ਗਏ। ਜਦੋਂ ਇਹਦੇ ਗੋਲੀ ਵੱਜੀ ਨਾ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ, ਇਹ ਉੱਥੋਂ ਦੌੜਿਆ ਬੜੀ ਛੇਤੀ, ਜ਼ਖਮੀ ਹੋਇਆ, ਦੌੜਿਆ ਪਿਛਾਂ ਵੱਲ ਨੂੰ ਆਪਣੀ ਜਾਨ ਬਚਾ ਕੇ, ਉੱਥੋਂ ਭੱਜ ਗਿਆ। ਔਰ ਬਾਕੀ ਜਿਹੜੇ ਪਹਾੜੀਏ ਸੀ ਫਿਰ ਹੌਲੀ ਹੌਲੀ ਸਾਰੇ ਪਿੱਛੇ ਨੂੰ ਹਟਣ ਲੱਗ ਪਏ, ਜਿਨ੍ਹਾਂ ਨੇ ਸਾਰਾ ਦਿਨ ਲੋਹਾ ਚਲਾਇਆ, ਜਿਨ੍ਹਾਂ ਨੇ ਸਾਰਾ ਦਿਨ ਲੋਹੇ ਦੀ ਵਰਖਾ ਕੀਤੀ, ਔਰ ਉਹ ਹੌਲੀ ਹੌਲੀ ਫਿਰ ਹਟਣ ਲੱਗ ਪਏ, ਭਾਵ ਸਾਰੇ ਹੀ ਥਕਾਵਟ ਮਹਿਸੂਸ ਕਰਨ ਲੱਗੇ। ਸੰਧਿਆ ਹੋਣ ਕਰਕੇ ਹੌਲੀ ਹੌਲੀ ਸਾਰੇ ਪਿੱਛਾਂ ਵੱਲ ਹਟਦੇ।

ਹੁਣ ਰਾਜਾ ਭੀਮ ਚੰਦ ਇਹ ਤਾਂ ਜੀ ਪਹਿਲੋ ਹੀ ਸ਼ੋਕ ਚ ਡੁੱਬਿਆ ਹੋਇਆ ਜਦੋਂ ਕੇਸਰੀ ਚੰਦ ਮਰਿਆ, ਅਜੇ ਉਹ ਸ਼ੋਕ ਤੇ ਲੱਥਾ ਨਹੀਂ। ਜਦੋਂ ਜੰਗ ਦੀ ਸਮਾਪਤੀ ਹੋਈ ਨਾ, ਇੱਕ ਵਾਰੀ ਜੰਗ ਬੰਦ ਹੋਈ, ਭੀਮ ਚੰਦ ਦਾ ਮੁਰਝਾਇਆ ਹੋਇਆ ਚਿਹਰਾ ਇਹ ਪਿੱਛੇ ਨੂੰ ਹਟਿਆ ਆਉਂਦਾ ਆਪਣੇ ਡੇਰੇ ਵੱਲ ਨੂੰ, ਜਿੱਥੇ ਇਹਦਾ ਟਿਕਾਣਾ ਸੀ ਉੱਥੇ ਆਇਆ, ਆਪਣੇ ਡੇਰੇ ਪਹੁੰਚਿਆ। ਆਪਣੇ ਨਾਲ ਲਿਆ ਹੋਇਆ ਇਹਨੇ ਘਮੰਡ ਚੰਦ ਨੂੰ, ਉਹ ਘਮੰਡ ਚੰਦ ਜਿਹੜਾ ਅੱਜ ਜੰਗ ਦੇ ਮੈਦਾਨ 'ਚ ਜ਼ਖਮੀ ਹੋਇਆ, ਜ਼ਖਮੀ ਹੋਏ ਘਮੰਡ ਚੰਦ ਨੂੰ ਆਪਣੇ ਨਾਲ ਆਪਣੇ ਅਸਥਾਨ

ਭੀਮ ਚੰਦ ਆ ਗਿਆ ਘਮੰਡ ਚੰਦ ਨੂੰ ਆਪਣੇ ਨਾਲ ਲੈ ਕੇ। ਕਿਰਪਾਲ ਚੰਦ ਕਟੋਚੀਆ ਵੀ ਜਾਨ ਬਚਾ ਕੇ ਆ ਗਿਆ ਪਰ ਜ਼ਖਮੀ ਹੈ, ਘਾਇਲ ਰਾਜੇ ਵੀ ਹੋ ਗਏ ਅਤੇ ਜਿਹੜੀ ਸੈਨਾ ਬਚ ਗਈ, ਜਿਹੜੇ ਫੌਜੀ ਬਚ ਗਏ ਅੱਜ ਲੜਦਿਆਂ ਹੋਇਆ, ਜਿਹੜੇ ਜਿਉਂਦੇ ਰਹਿ ਗਏ ਥੱਕੇ ਹੋਏ ਸਾਰੇ ਉਹ ਵੀ ਆ ਗਏ। ਜਿੱਥੇ ਥੱਕੇ ਹੋਏ ਵਾਪਸ ਆਏ ਉੱਥੇ ਬਹੁਤ ਯੋਧੇ ਐਸੇ ਨੇ ਜਿਹੜੇ ਜ਼ਖਮੀ ਹੋ ਚੁੱਕੇ, ਔਰ ਜ਼ਖਮੀ ਹੋਏ ਉਹ ਵੀ ਵਾਪਸ ਆਉਂਦੇ ਨੇ ਅਤੇ ਉਹ ਕੁਰਲਾਉਂਦੇ ਆਉਂਦੇ, ਵਿਆਕੁਲ ਹੁੰਦੇ ਆਉਂਦੇ ਨੇ, ਰੋਂਦੇ ਆਉਂਦੇ, ਕੁਰਲਾਉਂਦੇ ਆਉਂਦੇ, ਹਾਏ ਹਾਏ ਕਰਦੇ ਹੋਏ ਵਾਪਸ ਸਾਰੇ। ਉਹਨਾਂ ਦਾ ਵਿਰਲਾਪ, ਉਹਨਾਂ ਦੀ ਤਕਲੀਫ ਅਤੇ ਉਹਨਾਂ ਦਾ ਕੁਰਲਾਉਣਾ ਜਦੋਂ ਉਹ ਭੀਮ ਚੰਦ ਦੇ ਕੰਨਾਂ 'ਚ ਆਵਾਜ਼ ਪੈਂਦੀ ਨਾ, ਭੀਮ ਚੰਦ ਹੋਰ ਜ਼ਿਆਦਾ ਸ਼ੋਕ ਵਿੱਚ ਡੁੱਬ ਜਾਂਦਾ।

ਸਾਰਿਆਂ ਦੇ ਵਸਤਰ ਲਹੂ ਨਾਲ ਭਿੱਜੇ ਹੋਏ, ਐਂ ਸੁਰਖ ਲਾਲ ਹੋਏ ਹੋਏ, ਔਰ ਮੰਨੋ ਹੁਣ ਉਸ ਥਾਂ 'ਤੇ ਕਈਆਂ ਦੇ ਸਰੀਰਾਂ ਉੱਤੇ ਜੰਮ ਗਿਆ ਲਹੂ, ਉਹ ਜਿਹੜਾ ਲਹੂ ਵਿਆਹ ਨਾ ਸਰੀਰਾਂ 'ਚ ਜੰਮ ਗਿਆ, ਉਹ ਕਈਆਂ ਦੇ ਨਾ ਉਸ ਥਾਂ 'ਤੇ ਮੱਚੀ ਹੋਈ ਜੰਗ ਦੇ ਅੰਦਰ ਕਈ ਯੋਧੇ ਐਸੇ ਵੀ ਨੇ ਜਿਹੜੇ ਵਾਪਸ ਆਏ ਪਰ ਆਪਣੇ ਸਰੀਰਾਂ ਦੇ ਅੰਗ ਗਵਾ ਕੇ ਵਾਪਸ ਆਏ। ਕਿਸੇ ਦਾ ਸਰੀਰ ਨਾਲ ਪੈਰ ਹੈ ਨਹੀਂ ਅਤੇ ਕਿਸੇ ਦਾ ਸਰੀਰ ਨਾਲ ਹੱਥ ਹੈ ਨਹੀਂ, ਕਿਸੇ ਦੀ ਬਾਂਹ ਹੈ ਨਹੀਂ ਅਤੇ ਕਿਸੇ ਦੀ ਇੱਕ ਲੱਤ ਹੈ ਨਹੀਂ। ਇੱਦਾਂ ਕਈ ਯੋਧੇ ਨੇ ਜਿਹੜੇ ਕੁਰਲਾਉਂਦੇ ਹੋਏ ਜੰਗ ਦੇ ਮੈਦਾਨ ਵਿੱਚੋਂ

ਖਾਨੇ ਵਿੱਚੋਂ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ ਉਹਨਾਂ ਦੇ ਸਰੀਰਾਂ ਨੂੰ ਸੰਭਾਲਿਆ, ਸੰਭਾਲ ਕੇ ਅਤੇ ਇਕੱਠਿਆਂ ਇੱਕ ਥਾਂ 'ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਹਨਾਂ ਦੇ ਸਰੀਰਾਂ ਦੀ ਸੰਭਾਲ ਹੋਈ। ਜਿਨ੍ਹਾਂ ਦੇ ਸਰੀਰਾਂ 'ਤੇ ਜ਼ਖਮ ਲੱਗੇ, ਫੱਟ ਲੱਗੇ, ਉਹਨਾਂ ਸਾਰਿਆਂ ਨੂੰ ਮੰਚਨ, ਮੰਚਨ ਸ਼ਬਦ ਭਾਵ ਉਹਨਾਂ ਨੂੰ ਇਉਂ ਕਹਿ ਲਓ ਵੀ ਆਸਣਾਂ ਦੇ ਉੱਤੇ ਨਾ, ਮੰਜਿਆਂ ਦੇ ਉੱਤੇ ਕਿਸੇ ਵੀ ਰੂਪ ਵਿੱਚ ਉਹਨਾਂ ਨੂੰ ਲਿਟਾ ਕੇ ਅਤੇ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਮਲਮ ਪੱਟੀ ਦਾ ਪ੍ਰਬੰਧ ਗੁਰੂ ਸਾਹਿਬ ਕਰਵਾ ਕੇ ਦਿੰਦਾ ਹੈ। ਜਿਨ੍ਹਾਂ ਦੇ ਸਰੀਰਾਂ ਉੱਤੇ ਜ਼ਖਮ ਲੱਗੇ, ਫੱਟ ਲੱਗੇ, ਉਹਨਾਂ ਦੀ ਮਲਮ ਪੱਟੀ ਕੀਤੀ ਗਈ ਅਤੇ ਜਿਹੜੇ ਜੰਗ ਦੇ ਮੈਦਾਨ ਅੰਦਰ ਸ਼ਹਾਦਤਾਂ ਦੇ ਜਾਮ ਪੀ ਗਏ ਉਹਨਾਂ ਦੇ ਸਰੀਰਾਂ ਨੂੰ ਸੰਭਾਲਦਿਆਂ ਹੋਇਆਂ ਗੁਰੂ ਕਿਆਂ ਸਿੱਖਾਂ ਨੇ ਸਤਿਗੁਰੂ ਦੀ ਆਗਿਆ ਅਨੁਸਾਰ ਉਹਨਾਂ ਦੇ ਸਰੀਰ ਸੰਭਾਲਦਿਆਂ ਸੰਸਕਾਰ

ਸਿੱਖਾਂ ਨੇ ਇਸ ਤਰੀਕੇ ਮਾਲਕ ਦੀ ਆਗਿਆ ਪਾ ਕੇ ਸਰੀਰਾਂ ਦੀ ਸੰਭਾਲ ਕਰਦਿਆਂ ਅਤੇ ਜ਼ਖਮੀ ਸਿੱਖਾਂ ਦੀ ਸੇਵਾ ਸੰਭਾਲ ਕਰਦਿਆਂ ਮੱਲਮ ਪੱਟੀ ਕਰਦਿਆਂ ਆ ਕੇ ਫਿਰ ਕਿਲ੍ਹੇ ਦੇ ਵਿੱਚ ਉਵੇਂ ਨਗਾਰਾ ਵੱਜਿਆ, ਗੁਰੂ ਪਾਤਸ਼ਾਹ ਨਾਲ ਫਤਿਹ ਸਾਂਝੀ ਕੀਤੀ। ਫਤਿਹ ਸਾਂਝੀ ਕੀਤੀ ਮਾਲਕ ਪਾਤਸ਼ਾਹ, ਜਿਨ੍ਹਾਂ ਦੇ ਮਨ ਵਿੱਚ ਕੋਈ ਮੋਹ ਨਹੀਂ, ਕੋਈ ਸ਼ੋਕ ਨਹੀਂ, ਜਿਹੜੇ ਉਪਰਾਮ ਨੇ ਔਰ ਹਮੇਸ਼ਾ ਸਿੱਖੀ ਸਦਾ ਕਮਾਵੇ, ਜਿਹੜੇ ਸਿੱਖੀ ਨੂੰ ਹੀ

ਕੇ ਸਿੱਖਾਂ ਨੇ ਮਾਲਕ ਦੇ ਦਰਸ਼ਨ ਕੀਤੇ, ਦਰਸ਼ਨ ਕੀਤੇ ਜੀ, ਅਤੇ ਦਰਸ਼ਨ ਕਰਕੇ ਲੋਹਗੜ੍ਹ ਦੇ ਕਿਲ੍ਹੇ ਵਿੱਚ ਦ੍ਰਿੜ ਉੱਦਾਂ ਹੀ ਵਸੇ ਰਹੇ। ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਆਪਣੇ ਚਿੱਤ ਦੇ ਵਿੱਚ ਵਸਾਇਆ ਹੋਇਆ, ਗੁਰੂ ਸਾਹਿਬ ਦੀ ਯਾਦ ਆਪਣੇ ਹਿਰਦੇ 'ਚ ਟਿਕਾਈ ਹੋਈ ਹੈ। ਸਤਿਗੁਰੂ ਦੇ ਬਖਸ਼ੇ ਹੌਂਸਲੇ ਨਾਲ, ਧੀਰਜ ਨਾਲ ਗੁਰੂ ਕੇ ਸਿੱਖਾਂ ਦੇ ਮਨ ਦ੍ਰਿੜ ਨੇ। ਭਾਵੇਂ ਸਾਹਮਣੇ ਮੌਤ ਨੱਚਦੀ ਦਿਸਦੀ ਹੈ, ਪਰ ਫਿਰ ਵੀ ਹੌਂਸਲੇ ਜਿਹੜੇ ਉਹ ਬਹੁਤ ਵੱਡੇ ਨੇ। ਅਤੇ ਆਸ ਕੀ ਭਰੋਸਾ ਹੈ ਕਿ ਜੰਗ ਵਿੱਚ ਜਿੱਤ ਵੀ ਸਾਡੀ ਹੋਣੀ ਹੈ, ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪ ਰੱਖਣਾ ਹੈ। ਭਾਵੇਂ ਪਹਾੜੀ ਰਾਜੇ ਇੰਨੇ ਇਕੱਠੇ ਹੋ ਕੇ ਹੋਰ ਆ ਜਾਣ ਅਤੇ ਇੰਨੀਓ ਹੀ ਸੈਨਾ ਇਕੱਠੀ ਕਰਕੇ ਲੈ ਆਉਣ, ਸਾਡਾ ਕੁਝ ਨਹੀਂ ਵਿਗਾੜ ਸਕਦੇ। ਬੜੇ ਹੌਂਸਲੇ ਅਤੇ ਦ੍ਰਿੜਤਾ ਦੇ ਨਾਲ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਵਿੱਚ ਜੂਝਣ ਲਈ ਤਿਆਰ ਨੇ। ਅਤੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ ਉਹ ਗੁਰਪੁਰੀ ਜਾ ਬਿਰਾਜੇ, ਗੁਰੂ ਚਰਨਾਂ 'ਚ ਜਾ ਬਿਰਾਜੇ। ਔਰ ਕਿਸੇ ਵੀ ਸਿੱਖ ਦੇ ਮਨ 'ਚ ਕੋਈ ਸ਼ੋਕ ਨਹੀਂ, ਸਭਨਾਂ ਦੇ ਮਨ ਵਿੱਚ ਉਤਸ਼ਾਹ ਹੈ ਕਿ ਸਾਡੇ ਸਾਥੀ ਸਿੰਘਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ, ਗੁਰੂ ਚਰਨਾਂ 'ਚ ਬਿਰਾਜੇ ਨੇ। ਕਦੋਂ ਸਾਨੂੰ ਸਬੱਬ ਮੌਕਾ ਮਿਲੇਗਾ, ਅਸੀਂ ਵੀ ਆਪਣਾ ਆਪਾ ਸਤਿਗੁਰੂ ਤੋਂ ਵਾਰ ਕੇ ਗੁਰੂ ਚਰਨਾਂ 'ਚ ਜਾ ਬਿਰਾਜੀਏ। ਕਿਵੇਂ ਫਿਰ ਅਗਾਂਹ ਗੁਰੂ ਕੇ ਸਿੱਖ ਅਗਲੇ ਦਿਨ ਜੰਗ ਦੇ ਮੈਦਾਨ 'ਚ ਜੂਝਦੇ ਨੇ, ਕਿਵੇਂ ਪਹਾੜੀ ਰਾਜੇ ਆਪਣਾ ਜ਼ੋਰ ਅਜ਼ਮਾਇਸ਼ ਕਰਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈ ਧਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਬਲੋ ਜੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਈ, ਦੇਖ ਕੇ ਆਨ ਡਿਠਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਹਾਂ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੇ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ, ਪ੍ਰਥਮੇ ਸਰਬੱਤ ਖਾਲਸਾ

ਚੇਤਿਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬਲੋ ਜੇ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮਖਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ

ਨਿਉਟਿਆਂ ਦੀ ਓੜਨਿਆਂ ਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀਆਂ ਗਾਹਾਂ ਤੋਂ ਸਮਤ ਬਖਸ਼ਾਣੀ ਦਰ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈਆ ਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਕਹ ਮੈਂ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤੇ ਆਖੀਐ ਕਰਤੇ ਕਾਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਾਰੋ। ਤੂੰ ਮੰਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਮਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਜਿਹੜੇ ਸੰਭਾਲੀਐ ਨਾ ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਹੋਵੈ ਤੀ ਦਾਤੀ ਕਵਣ ਸ਼ਿਵਾਰ। ਸੰਬਦ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦਿਉ ਸੱਜਣਾ ਸੀਸੜੀਆਂ ਜੇ ਹੋਵੈ ਸਹਿ ਸਿਉ ਮੇਲ, ਕਰ ਕਰਿਉ ਪਹੁੰਚਾ ਸਦੜੇ ਨਿਤਵਨ, ਸਦਣ ਹਾਰਾ ਸਿਮਰਿਐ ਨਾਨਕ ਸੇਧ ਅਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇਖਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰੇ ਕੋ ਬੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਉਡਾਈ ਤੋਏ ਰਾਓ। ਬੇਸ ਜਸਿਆਂ ਕੜੀਆਂ

ਭਗਵਾਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਨ ਲਾਲੋ ਭਵਨ ਚਬਰੋ ਕਰੇ ਸਗਲ ਬਨਰਾਏ ਫੁਲਾਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਬ ਨੈਨ ਨੈ ਨੈ ਤੋਇ ਕੋ ਸਹਿਸ ਮੂਰਤ ਨਨਾ ਇਕ ਤੋਈ ਸਹਿਸ ਪਦ ਵੈ ਮਲ ਨਨ ਇਕ ਪਦ ਗੰਧ ਵਿਨ ਸਹਿ ਤਮ ਗੰਧ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਭਾਵੈ ਸੋ ਆਰਤੀ ਹੋਈ ਹਰ ਚਰਨ ਕੁਲਮ ਗ੍ਰੰਥ ਲੋਭਿਤ ਮਨੋਵੰਦ ਨਮੋਏ ਆਈ ਬਿਆਸਾ ਕਿਰਪਾ।

ਬਲਿਖ ਲਿਖੀ ਗੁਰ ਪਾਹੇ ਆ ਮਨ ਹਰ ਲਿਮਲ ਮੰਡਾ ਹੈ ਕਰ ਸਾਧੂ ਅੰਜਲੀ ਬਨ ਵੱਡਾ ਹੈ ਕਰ ਡੰਡੋਤ ਬਨ ਵੱਡਾ ਹੈ ਰਾਵ ਸਾਖ ਤਰ ਸਾਧਨਾ ਜਾਣਿਆ ਤ੍ਰਿਅੰਤਰੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਵੈ ਦੁਖ ਪਾਵੈ ਜਮਕਾ ਸੈਂ ਸੈ ਡੰਡਾ ਹੈ ਹਰ ਜਿਨ ਹਰ ਹਰ ਨਾਮ ਸਮਾਣੇ ਦੁਖ ਜਨ ਮਨ ਭਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਵਾ ਸੋਭ ਖੰਡ ਬ੍ਰਹਿਮੰਡਾ ਹੈ।

ਚਲੋਵਾਰ ਲਾਹਾ ਅੱਗੇ ਬਸੰ ਸੁਹਿਲਾ ਆਉਦ ਕਟੈ ਨਿਸਰਣਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸੈ ਜਗਾਏ ਵਿਆਹ ਏ ਰਸ ਕਥਕ ਦਾ ਤਿੰਨ ਜਾਨੀ ਡਾਕੂ ਆਈ ਸੋਈ ਵਿਆਜੂ ਵਰਗੁਰ ਤੇ ਮਨੇ ਵਸੇ ਰਾ ਨਿਜ ਕਰ ਮਹਿਲ ਬਾਹੂ ਸੁਖ ਸਹਿਜੀ ਬੋਰ ਨ ਹੋਈ ਗੁਰ ਫੇਰਾ। ਅੰਤਰ ਜਾਮੀ ਪੁਰਖ ਵੇ ਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ
1: ਕੁਦਰਤ ਦਿਸ਼ਾ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਪਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨਵ ਮਾਨ ਕੁਦਰਤ ਪੌਣ ਪਾਣੀ ਵੈਸੰਤਰ ਕੁਦਰਤ।

वाहे गुरु जी की फतेह। चरण तपर सके अथ चरण गुर अमर पवल रहे।

ਗੁਰ ਅਮਰ ਨਿਤ ਤੇ ਨਰ ਦੁੱਖ ਨ ਭੁੱਖ ਤੇ ਨਰ ਨਿਧਨ ਨੋ ਕਹੀਐ ਤੇ ਨਰ ਸੋਕ ਨੋ ਹੋਐ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨੋ ਕਰੈ ਤੇ ਨਰ ਸਹਿ ਸਹਿਸ ਸਮਪੈ ਤੇ ਨਰ ਦੁਲੀਚੈ ਬਹੈ ਤੇ ਨਰ ਉਥਪ ਬਿਥਪੈ ਸੁਖ ਲਹੈ ਤੇ ਨਰ ਸੰਸਾਰ ਮੈਂ ਅਪੈ ਪਟ ਰਿਪ ਮਦ ਤੇ

ਬੈਣ ਬੈਣ ਮੋਹਿ ਇੱਕ ਇੱਕ ਦੋਹੋਂ ਠਾਏ ਨਾ ਜਾਣਿਓ। ਸੁਪਨ ਇੱਕ ਪਰ ਤਖ ਇੱਕ ਇੱਕ ਸਮਹਿ ਲੀਣੋ। ਤੀਸ ਇੱਕ

0: ਰਾਜ ਸ਼੍ਰੀ ਸਤਿਗੁਰੂ ਸੋ ਪ੍ਰਸੰਨ ਕਾਲ ਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ
1: ਤੈਂ ਤੋਦੜਿਓ ਨਾਮ ਅਪਾਰ ਬਿਮਲ ਜਾਸ ਵਿਥਾਰ ਸਾਦਿਕ ਸਿੱਧ ਸੁਜਨ ਜੀਆਂ ਕੋ ਆਧਾਰ ਤੂ ਤਾ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹੇ ਜਗਤ ਰਜਲ ਪਦਮ ਵਿਚਾਰ ਕਲਿਪਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਦਿਰਬਿਧ ਤੇਰੇ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ।

मन सदा ध्याई।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਭਰਪੂਰ ਹਾਜ਼ਰ ਹਜ਼ੂਰ ਸਰਬ ਸਾਂਝੀ ਬਾਲਤਾ ਦੇ ਰਹਿਵਰ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 677

ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਤਨਾਸਰੀ ਮਹੱਲਾ ਪੰਜਵਾ ਜਹਿ ਜਹਿ ਪੇਖੋ ਤਹਿ ਹਜ਼ੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਾਇਆ ਕੀਰਤਨ ਚੈ ਸਭ ਕੋਏ ਨੱਚ ਨੱਚ ਚਲੈ ਨੱਚ ਨੱਚ ਚਲੈ ਹਸੈ ਸੈ ਰੋਣ ਜੈ ਸਿਧਨਾ ਨੱਚਣ ਕੁਦਨ ਮਨ ਕਾ ਚਾਓ ਨੱਚਣ ਕੁਦਨ।

0: ਨਾਨਕ ਭਗਤਾ ਭੁਖ ਸਲਣ ਸਚਨਾ ਮਿਆਦਾਰ ਸਦਾ ਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹਲਾ ਪਹਿਲਾ
1: ਮਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘੜ ਪਾਂਡੇ ਇੱਟਾਂ